ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ।

ਬਖਸ਼ਣੀ ਮਿਹਰ ਪ੍ਰਿਆਤ ਰੱਖਣਾ। ਸਵਰਗਵਾਸੀ ਦੌਲਤ ਸਿੰਘ ਜੀ ਭੰਡਾਰੀ ਵੱਲੋਂ ਜਸਪਾਲ ਸਿੰਘ ਜੀ ਭੰਡਾਰੀ 150 ਰੁਪਏ ਆਦਰ ਕਰਦੇ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ।

ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਭੇਟਾ ਵਾਹਗੁਰੀਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ। ਸਿਰੇ ਪਾਪ ਲੈ ਕੇ

ਆਪਸ ਤੇਰੇ ਬਸ ਤੇਰਾ ਘਰ ਪਿਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇ ਆਪਣਾ ਆਪ ਜਦ ਸਰਬ ਕਲਾ ਭਰਪੂਰ ਸਰਬ ਕਲਾ।

ਸੱਚੇ ਪਾਤਸ਼ਾਹ ਮਹਾਰਾਜ ਚਰਨਾਂ 'ਚ ਬੈਠ ਕੇ ਕੀਰਤਨ ਦੀ ਹਾਜ਼ਰੀ ਭਰਦੇ ਹਾਂ। ਬੇਨਤੀ ਕਰਨੀ ਭੁੱਲ ਹੋ ਗਈ, ਮੈਨੂੰ ਮਾਫ਼ ਕਰਨਾ ਮਹਾਰਾਜ ਜੀ। ਸੰਗਤਾਂ ਨੂੰ ਬੇਨਤ, ਮੈਂ ਆਪਣਾ ਜਾਣੀ ਜਾਣ ਸਕਦੀ ਭਰਪੂਰ ਚੜ੍ਹਦੀ ਕਲਾ ਰੱਖਣੀ ਯਾਤਰਾ ਸਫ਼ਰ।

ਵੰਡ ਪਿਆ ਵੰਡ ਛਕਿਆ ਤਰਮਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰ ਗਏ ਖਾਲਸਾ ਦੀ ਸਾਵੇ ਬਲਾਰੇ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕਾ ਖਲਾ ਖੀਚਾ ਅਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਦੇ ਬੋਲ ਬਾਲੇ ਬਲਾਰੇ।

ਚੇਤ ਆਵੇ, ਚੇਤ ਆਵਨ ਕਸਤ ਕਾ ਸਰਬ ਸੁਖ ਹੋਵੇ। ਖਾਲਸੇ ਦੀ ਕੀ ਦੇਗ ਤੇ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ,

ਹਰਿਮੰਦਰ ਦਿੱਲੀ ਮੈਂ ਸੀਸ ਗੰਜ ਰਕਾਬ ਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੁ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸਾਂ ਜੁਗਤ ਤਖਤ ਸੱਚ ਖੰਡ ਸ਼੍ਰੀ ਅਦੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਭੁੱਲ ਚੁੱਕ ਮਾਫ਼ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

0: ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ।

ਰੱਖ ਲੇ ਬਹੁ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਨਉ ਮੋਹਿ ਸਾਰਿਆ

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦੇ ਬਖਸ਼

0: ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਪਾਸ ਖਡੂਰ ਸਾਹਿਬ ਵਿਖੇ ਸਿੱਖਾਂ ਨੇ ਆਪ ਜੀ ਦੇ ਸਨਮੁਖ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜੀਵ ਜੋ ਸਾਧਨ ਕਰਦਾ, ਜੋ ਧਰਮ ਦੇ ਕਾਰਜ ਕਰਦਾ ਮਹਾਰਾਜ, ਉਹ ਧਰਮ ਦੇ ਕਾਰਜ ਬੋਲ ਕਰਕੇ ਪਰਮੇਸ਼ਰ ਜੀ ਦੇ ਸਨਮੁਖ ਦੱਸਦੇ ਰਹਿਣਾ ਚਾਹੀਦਾ ਕਿ ਮਹਾਰਾਜ ਮੈਂ ਇਹ ਧਰਮ ਦਾ ਕਾਰਜ ਕੀਤਾ, ਮੈਂ ਫਲਾਨਾ ਸਾਧਨ ਕੀਤਾ, ਮੈਂ ਅਮਕਾ ਕਾਰਜ ਕੀਤਾ, ਮੈਨੂੰ ਫਲ ਦਿਓ ਮਹਾਰਾਜ। ਕੀ ਇਸ ਪ੍ਰਕਾਰ ਬੋਲ ਕੇ ਦੱਸਦੇ ਰਹਿਣਾ ਚਾਹੀਦਾ? ਤਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਤਿਸ ਸਿਉ ਕੈਸਾ ਬੋਲਣਾ
0: ਭਾਈ, ਤਿਸ ਦੇ ਨਾਲ ਬੋਲਾਂ ਨੂੰ ਬੋਲ ਕਰਕੇ ਦੱਸਣਾ ਕੀ ਬਣ ਆਉਂਦਾ ਹੈ? ਤਿਸ ਸੱਚੇ ਸਾਹਿਬ ਜੀ ਦੇ ਨਾਲ ਆਖ ਕਰਕੇ, ਕਹਿ ਕਰਕੇ, ਕੀ ਬੋਲ ਕਰਕੇ ਦੱਸਣਾ ਬਣਦਾ ਹੈ?
1: ਜੇ ਆਪੇ ਜਾਣੈ ਜਾਣਾ,
0: ਜਿਹੜੇ ਪਰਮੇਸ਼ਰ ਜੀ ਆਪੇ ਹੀ ਜਾਣੀ ਜਾਣਨੇ, ਜਾਣੈ ਜਾਣਨੇ ਯੋਗ ਨੇ, ਤੇ ਜਾਣ ਹਰ ਇੱਕ ਦੇ ਹਿਰਦੇ ਦੀ ਹਰ ਇੱਕ ਭਾਵਨਾ ਨੂੰ ਜਾਣਦੇ ਨੇ। ਜਿਹੜੇ ਪਰਮੇਸ਼ਰ ਜੀ ਅੰਤਰਜਾਮੀ ਨੇ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਇਹ ਇੱਕ ਅਵਸਥਾ ਹੈ ਨਾ, ਇੱਥੇ ਪੁੱਜ ਕਰਕੇ ਅਰਦਾਸ ਵੀ ਨਹੀਂ ਕਰਨੀ ਪੈਂਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਉਹ ਪਰਮੇਸ਼ਰ ਜੀ ਬਿਨਾਂ ਹੀ ਬੋਲਣ ਤੋਂ ਸਭ ਕਿਸੇ ਦੀ ਭਾਵਨਾ ਨੂੰ ਜਾਣਦੇ ਨੇ। ਪਰਮੇਸ਼ਰ ਜੀ ਵਾਹਿਗੁਰੂ ਜੀ ਕੀਤੇ ਹੋਏ ਸਾਧਨਾਂ ਨੂੰ, ਕੀਤੇ ਹੋਏ ਪਰ ਉਪਕਾਰਾਂ ਨੂੰ, ਕੀਤੀਆਂ ਹੋਈਆਂ ਸੇਵਾਵਾਂ ਨੂੰ ਆਪ ਹੀ ਜਾਣਦੇ ਹਨ।
1: ਚੀਰੀ ਜਾਂ ਕੀ ਨਾ ਫਿਰੈ
0: ਮਹਾਰਾਜ, ਉਹ ਅੰਤਰਜਾਮੀ ਜੀ ਜੋ ਹਰ ਇੱਕ ਦੇ ਹਿਰਦੇ ਦੀ ਜਾਣਦੇ ਨੇ, ਇਸ ਵਾਹਿਗੁਰੂ ਜੀ ਦਾ ਬਲ ਕਿੰਨਾ ਕੁ ਹੈ, ਤੇ ਆਪ ਜੀ ਬਚਨ ਕਰਦੇ ਨੇ ਐਸੇ ਬਲਸ਼ਾਲੀ ਨੇ ਵਾਹਿਗੁਰੂ ਜੀ, ਜੋ ਵਾਹਿਗੁਰੂ ਜੀ ਹੁਕਮ ਕਰ ਦਿੰਦੇ ਨੇ, ਜੋ ਮਸਤਕ ਤੇ ਲੇਖ ਲਿਖ ਦਿੰਦੇ ਨੇ, ਜੋ ਹੁਕਮ ਰੂਪੀ ਪਰਵਾਨਾ, ਹੁਕਮ ਰੂਪੀ ਚਿੱਠੀ ਲਿਖ ਦਿੰਦੇ ਨੇ, ਉਹ ਕਿਸੇ ਤੋਂ ਬਦਲੀ ਨਹੀਂ ਜਾ ਸਕਦੀ। ਚੀਰੀ ਜਾ ਕੀ ਨਾ ਫਿਰੈ, ਚੀਰੀ ਦਾ ਅਰਥ ਹੈ ਚਿੱਠੀ। ਵਾਹਿਗੁਰੂ ਜੀ ਜੋ ਹੁਕਮ ਰੂਪੀ ਚਿੱਠੀ ਲਿਖ ਦਿੰਦੇ ਨੇ ਨਾ ਜੀਵਾਂ ਦੇ ਮਸਤਕ ਦੇ ਉੱਪਰ, ਉਹ ਕਿਸੇ ਦੇ ਪਾਸੋਂ ਫੇਰੀ ਨਹੀਂ ਜਾਂਦੀ, ਕਿਸੇ ਦੇ ਪਾਸੋਂ ਫੇਰ ਕੇ ਵਾਪਸ ਨਹੀਂ ਕੱਲੀ ਜਾਂਦੀ, ਕਿਸੇ ਦੇ ਪਾਸੋਂ ਮੋੜੀ ਨਹੀਂ ਜਾਂਦੀ ਹੈ।
1: ਸਾਹਿਬ ਸੋ ਪਰਵਾਨ,
0: ਜੋ ਸਾਹਿਬ ਜੀ ਕਰਮਾਂ ਰੂਪੀ, ਲਿਖਤਾਂ ਰੂਪੀ, ਪਰਾਰਬਦ ਰੂਪੀ ਚਿੱਠੀ ਜੀਵ ਦੇ ਮਸਤਕ ਦੇ ਉੱਪਰ ਲਿਖ ਦਿੰਦੇ ਨੇ ਨਾ, ਉਹ ਸਾਹਿਬ ਜੀ ਦੀ ਲਿਖੀ ਹੋਈ ਲਿਖਤ ਪ੍ਰਵਾਨ ਹੁੰਦੀ ਹੈ, ਉਹੀ ਉਹ ਸੱਚੀ ਹੁੰਦੀ ਹੈ।
1: ਚੀਰੀ ਜਿਸ ਕੀ ਚੱਲਣਾ
0: ਮਹਾਰਾਜ, ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਅਮੀਰ ਵੀ ਹੁਕਮ ਲਿਖਦੇ ਨੇ, ਬਾਦਸ਼ਾਹ ਹੁਕਮ ਨੂੰ ਲਿਖਦੇ ਨੇ, ਬਾਦਸ਼ਾਹ ਦੇ ਲਿਖਾਰੀ ਲਿਖਦੇ ਨੇ, ਅਹਿਲਕਾਰ ਬਾਦਸ਼ਾਹ ਦੇ ਹੁਕਮ ਨੂੰ ਲਿਖ ਕੇ ਭੇਜਦੇ ਨੇ, ਉਹ ਵੀ ਹੁਕਮ ਮੰਨੇ ਜਾਂਦੇ ਨੇ। ਕਿ ਪਰਮੇਸ਼ਰ ਜੀ ਦੀ ਚਿੱਠੀ ਹੁਕਮ ਰੂਪੀ ਬਾਦਸ਼ਾਹ ਦੇ ਪਰਵਾਨਿਆਂ ਵਰਗੀ ਹੈ? ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ, ਜਿਸ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੁਕਮ ਰੂਪੀ ਚਿੱਠੀ ਦੇ ਅੰਦਰ ਚੱਲਣਾ ਕਰਦੇ ਹਨ,
1: ਮੀਰ ਮਲਕ ਸਲਾਰ,
0: ਅਮੀਰ ਦਾ ਸੰਖੇਪ ਸ਼ਬਦ ਹੈ ਮੀਰ, ਅਮੀਰ ਵੀ ਜਿਸ ਦੇ ਹੁਕਮ ਰੂਪੀ ਚਿੱਠੀ ਦੇ ਵਿੱਚ ਚੱਲਦੇ ਨੇ, ਮਲਕ ਕਹੀਏ ਬਾਦਸ਼ਾਹ, ਵੱਡੇ ਵੱਡੇ ਬਾਦਸ਼ਾਹ ਵੀ ਤੇ ਇਸ ਦੇ ਹੁਕਮ ਦੇ ਅੰਦਰ ਚੱਲਦੇ ਨੇ। ਸਲਾਰ ਜਿਹੜੇ ਸਿਪਾਹ, ਸਲਾਰ ਜਿਹੜੇ ਸੈਨਾਪਤੀ, ਜਿਹੜੇ ਇਸੇ ਪ੍ਰਕਾਰ ਵੱਡੇ ਵੱਡੇ ਵਜ਼ੀਰ ਨੇ, ਉਹ ਵੀ ਪਰਮੇਸ਼ਰ ਜੀ ਦੇ ਹੁਕਮ ਦੇ ਅੰਦਰ ਹੀ ਚੱਲਦੇ ਨੇ। ਬਾਦਸ਼ਾਹ ਹੁਕਮ ਕਰਦੇ ਨੇ, ਪ੍ਰਜਾ 'ਚੋਂ ਕੋਈ ਮੰਨਦਾ ਹੈ, ਕੋਈ ਨਹੀਂ ਮੰਨਦਾ, ਪਰ ਪਰਮੇਸ਼ਰ ਜੀ ਦੇ ਹੁਕਮ ਤੋਂ ਕੋਈ ਬਾਗੀ ਨਹੀਂ ਹੋ ਸਕਦਾ, ਅਮੀਰ ਬਾਦਸ਼ਾਹ। ਇਸੇ ਪ੍ਰਕਾਰ ਬਲੋਚਾਂ ਦੇ ਮਲਕ ਇੱਕ ਪਦਵੀ ਹੋਇਆ ਕਰਦੀ ਏ, ਚਾਹੇ ਬਲੋਚਾਂ ਦੇ ਮਲਕ ਨੇ, ਚਾਹੇ ਮੀਰ ਬਾਦਸ਼ਾਹ ਨੇ, ਚਾਹੇ ਸਿਪਾਹ ਸਲਾਰ ਸੈਨਾਪਤੀ ਨੇ, ਚਾਹੇ ਅਮੀਰ ਨੇ, ਚਾਹੇ ਵਜ਼ੀਰ ਨੇ, ਸਾਰੇ ਪਰਮੇਸ਼ਰ ਜੀ ਦੀ ਹੁਕਮ ਰੂਪੀ ਚਿੱਠੀ ਦੇ ਵਿੱਚ ਹੀ ਚੱਲਣਾ ਕਰਦੇ ਹਨ।
1: ਜੋ ਤਿਸ ਭਾਵੈ ਨਾਨਕਾ,
0: ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ, ਜਿਹੜਾ ਭਾਣਾ ਪਰਮੇਸ਼ਰ ਜੀ ਦਾ ਮਿੱਠਾ ਕਰਕੇ ਮੰਨਦਾ ਹੈ,
1: ਸਾਈ ਭਲੀ ਕਾਰ,
0: ਉਸੇ ਦੀ ਕੀਤੀ ਹੋਈ ਕਾਰ ਭਲੀ ਹੈ, ਚੰਗੀ ਹੈ, ਪਰਮੇਸ਼ਰ ਜੀ ਦੇ ਦਰ ਤੇ ਪ੍ਰਵਾਨ ਪੈਂਦੀ ਹੈ। ਇਸੇ ਪ੍ਰਕਾਰ
1: ਜੋ ਤਿਸ ਭਾਵੈ ਨਾਨਕਾ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਜਿਹੜੀ ਚਿੱਠੀ ਲਿਖੀ ਹੋਈ, ਜਿਹੜਾ ਹੁਕਮ ਕੀਤਾ ਹੋਇਆ, ਜਿਹੜੀ ਜੀਵਾਂ ਦੇ ਤਾਈ ਆਗਿਆ ਕੀਤੀ ਹੋਈ ਹੈ ਪਰਮੇਸ਼ਰ ਜੀ ਦੀ,
1: ਸਾਈ ਭਲੀ ਕਾਰ,
0: ਉਹੀ ਉਹ ਕਾਰ ਚੰਗੀ ਹੈ, ਉਹੀ ਉਹ ਚਿੱਠੀ ਚੰਗੀ ਹੈ, ਉਹੀ ਉਹ ਭਾਣਾ ਚੰਗਾ ਹੈ। ਜੀਵ ਨੂੰ ਚਾਹੀਦਾ ਸਾਈ ਭਲੀ ਕਾਰ, ਉਸੇ ਹੁਕਮ ਰੂਪੀ ਪਰਵਾਨੇ ਦੀ ਚਿੱਠੀ ਨੂੰ ਭਲੀ ਕਰਕੇ ਮੰਨਣਾ ਕਰੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਭਾਣੀ ਕਰਤਾਰ ਸਾਈ ਭਲੀ ਗੱਲ। ਇਸ ਕਰਕੇ ਜੀਵ ਨੂੰ ਚਾਹੀਦਾ ਭਲੀ ਕਰਕੇ ਮੰਨੇ ਵਾਹਿਗੁਰੂ ਜੀ ਦੀ ਆਗਿਆ ਨੂੰ। ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈ ਉਹੀ ਉਹ ਚੰਗਾ ਹੈ।
1: ਜਿੰਨਾ ਚਿਰ ਚੱਲਣਾ
0: ਮਹਾਰਾਜ, ਜਿਵੇਂ ਬਾਦਸ਼ਾਹ ਪਰਵਾਨਾ ਲਿਖੇ ਕੋਈ ਮੰਨਦਾ ਹੈ ਤੇ ਕੋਈ ਨਹੀਂ ਮੰਨਦਾ, ਪਰਮੇਸ਼ਰ ਜੀ ਦੇ ਲਿਖੇ ਹੋਏ ਪਰਵਾਨੇ ਨੂੰ ਮੋੜਨ ਦਾ ਕਿਸੇ ਵਿੱਚ ਬਲ ਹੈ ਕਿ ਪਰਮੇਸ਼ਰ ਜੀ ਨੇ ਹੁਕਮ ਕੀਤਾ ਹੋਵੇ, ਮਸਤਕ ਤੇ ਲੇਖ ਲਿਖੇ ਹੋਣ, ਪਰਾਰਬਧ ਲਿਖੀ ਹੋਵੇ ਤੇ ਕੋਈ ਮੰਨੇ ਨਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਸਾਰਿਆਂ ਜੀਵਾਂ ਨੇ ਚੀਰੀ ਚੱਲਣਾ, ਵਾਹਿਗੁਰੂ ਜੀ ਦੇ ਹੁਕਮ ਰੂਪੀ ਚਿੱਠੀ ਦੇ ਲਿਖੇ ਦੇ ਅਨੁਸਾਰ ਚੱਲਣਾ ਹੈ।
1: ਹੱਥ ਤਿਨਾ ਕਿਛ ਨਾਹੀ,
0: ਇਹਨਾਂ ਸਾਰਿਆਂ ਜੀਵਾਂ ਦੇ ਹੱਥ ਵਿੱਚ ਕੁਛ ਹੈ ਹੀ ਨਹੀਂ। ਜਦੋਂ ਪਰਮੇਸ਼ਰ ਜੀ ਨੇ ਜਨਮ ਦੇ ਦਿੱਤਾ, ਜਨਮ ਲੈਂਦੇ ਨੇ, ਜਦੋਂ ਪਰਮੇਸ਼ਰ ਜੀ ਖਾਣ ਪਾਣ ਪਹਿਰਾਣ ਦਿੰਦੇ ਨੇ, ਜੀਵ ਫਿਰ ਖੁਸ਼ੀਆਂ ਨੂੰ ਸੁੱਖਾਂ ਨੂੰ ਭੋਗਦੇ ਤੇ ਮਾਣਦੇ ਨੇ, ਤੇ ਜਦੋਂ ਪਰਮੇਸ਼ਰ ਜੀ ਸਵਾਸ ਖਿੱਚ ਲੈਂਦੇ ਨੇ ਉਦੋਂ ਕਿਸੇ ਦਾ ਕੋਈ ਵੱਸ ਨਹੀਂ ਚੱਲਦਾ। ਵੱਡੇ ਵੱਡੇ ਡਾਕਟਰ, ਨਾਮੀ ਨੀਮ ਹਕੀਮ, ਸਭਨਾਂ ਦੇ ਹੱਥਾਂ ਦੇ ਵਿੱਚ ਨਬਜ਼ਾਂ ਫੜੀਆਂ ਹੀ ਰਹਿ ਜਾਂਦੀਆਂ ਨੇ, ਰਿਸ਼ਤੇਦਾਰ ਘੇਰਾ ਘੱਤ ਕੇ ਖੜੇ ਹੀ ਰਹਿ ਜਾਂਦੇ ਨੇ, ਤੇ ਜਿਹੜੀ ਦੇਹੀ ਏ ਉਸ ਦੇ ਵਿੱਚੋਂ ਪ੍ਰਾਣ ਪੰਖੇਰੂ ਉਡਾਰੀ ਮਾਰ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਹੱਥ ਤੇ ਨਾ ਕਿਛ ਨਾਹੀ, ਇਹਨਾਂ ਜੀਵਾਂ ਦੇ ਹੱਥ ਵਿੱਚ ਕੁਛ ਵੀ ਨਹੀਂ। ਸਾਰੇ ਜੀਵਾਂ ਨੂੰ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਹੀ ਚੱਲਣਾ ਪੈਂਦਾ ਹੈ।
1: ਸਾਹਿਬ ਕਾ ਫੁਰਮਾਨ ਹੋਏ,
0: ਜਦੋਂ ਵਾਹਿਗੁਰੂ ਜੀ ਪਰਾਰਬਧ ਦੇ ਅਨੁਸਾਰ ਸਰੀਰ ਦੇ ਕਰਕੇ ਭੇਜਦੇ ਨੇ ਉਦੋਂ ਜੀਵ ਦੇਹਾਂ ਨੂੰ ਧਾਰ ਕੇ ਆ ਜਾਂਦੇ ਨੇ, ਤੇ ਜਿਸ ਵੇਲੇ ਪਰਮੇਸ਼ਰ ਜੀ ਦਾ ਹੁਕਮ ਆ ਜਾਂਦਾ ਹੈ ਇੱਥੋਂ ਦੁਨੀਆਂ ਤੋਂ ਕੂਚ ਕਰਨੇ ਦਾ, ਹੁਕਮ ਆ ਜਾਂਦਾ ਹੈ ਜਿਸ ਵੇਲੇ ਚੱਲਣੇ ਦਾ,
1: ਉੱਠੀ ਕਰ ਲੈ ਪਾਹੇ,
0: ਕਰ ਲੈ ਦਾ ਅਰਥ ਹੈ ਮਾਰਗ, ਕਰ ਲੈ ਦਾ ਅਰਥ ਹੈ ਰਸਤਾ, ਕਰ ਲੈ ਦਾ ਅਰਥ ਹੈ ਰਾਹ। ਜਿਸ ਵੇਲੇ ਸਾਹਿਬ ਜੀ ਦਾ ਫੁਰਮਾਨ ਹੋ ਜਾਂਦਾ ਨਾ, ਘਰ ਘਰ ਇਹੋ ਪਹੁੰਚਾ ਸਦੜੇ ਨਿੱਤ ਪਵਨ। ਜਦੋਂ ਸਦੜੇ ਪੈਂਦੇ ਨੇ ਫਿਰ ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਚਾਹੇ ਕੋਈ ਸ਼ਾਹ ਹੈ, ਪਾਤਸ਼ਾਹ ਹੈ, ਉਮਰਾਵ ਹੈ, ਸਿਕਦਾਰ ਹੈ, ਚਾਹੇ ਕਿੱਡਾ ਬਲਸ਼ਾਲੀ ਯੋਧਾ ਹੈ, ਜਦੋਂ ਵਾਹਿਗੁਰੂ ਜੀ ਦਾ ਹੁਕਮ ਆ ਗਿਆ ਨਾ, ਫਿਰ ਸਭਨਾਂ ਨੂੰ ਇੱਥੋਂ ਜ਼ਰੂਰ ਬਰ ਜ਼ਰੂਰ ਜਾਣਾ ਹੀ ਪੈਂਦਾ ਹੈ। ਉੱਠੀ ਕਰ ਲੈ ਪਾਹੇ, ਉੱਠ ਜਾਂਦੇ ਨੇ ਦੁਨੀਆਂ ਤੋਂ, ਸੰਸਾਰ ਤੋਂ, ਅਤੇ ਪਰਲੋਕ ਦੇ ਕਰ ਲੈ ਮਾਰਗ ਦੇ ਉੱਪਰ ਪਾਹੇ ਪੈ ਜਾਂਦੇ ਨੇ। ਵਾਹਿਗੁਰੂ ਜੀ ਦੇ ਹੁਕਮ ਦੇ ਅੱਗੇ ਕੋਈ ਅੜਕੇ ਨਹੀਂ ਰਹਿ ਸਕਦਾ ਹੈ ਜੀਉ।
1: ਜਿਹਾ ਚੀਰੀ ਲਿਖਿਆ,
0: ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਹਾ ਚੀਰੀ, ਜਿਹੋ ਜਿਹਾ ਆਪਣੀ ਚਿੱਠੀ ਦੇ ਵਿੱਚ, ਜੋ ਜੀਵਾਂ ਦੀ ਪਰਾਰਬਧ ਰੂਪੀ ਚਿੱਠੀ ਇਹ ਮਸਤਕ ਦੇ ਉੱਪਰ ਲਿਖ ਦਿੱਤੀ ਨਾ, ਇੰਨਾ ਜੀਵਨ ਭੋਗੇਗਾ, ਇੰਨਾ ਭੋਜਨ ਖਾਏਗਾ, ਇੰਨਾ ਜਲ ਛਕੇਗਾ, ਫਿਰ ਵਾਪਸ ਆ ਜਾਵੇਗਾ। ਜਿਹੋ ਜਿਹੀ ਆਗਿਆ ਪਰਮੇਸ਼ਰ ਜੀ ਨੇ ਲਿਖ ਦਿੱਤੀ।

0: ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਹੇ ਭਾਈ ਇਹ ਸਾਰੇ ਜੀਵ ਪਰਮੇਸ਼ਰ ਜੀ ਦੇ ਘੱਲੇ ਹੋਏ ਆਵਹਿ ਆਉਂਦੇ ਨੇ, ਕਿਸੇ ਵਿੱਚ ਆਪਣਾ ਬਲ ਨਹੀਂ ਕਿ ਆਪਣੇ ਬਲ ਦੇ ਨਾਲ, ਆਪਣੇ ਤਾਣ ਦੇ ਨਾਲ, ਆਪਣੀ ਸਵੈ ਇੱਛਾ ਦੇ ਅਨੁਸਾਰ ਸਰੀਰ ਧਾਰਨ ਕਰਕੇ ਆ ਜੇ, ਕਿਸੇ ਵਿੱਚ ਬਲ ਨਹੀਂ। ਪਰਮੇਸ਼ਰ ਜੀ ਜਿਹਨਾਂ ਜਿਹਨਾਂ ਜੀਵਾਂ ਦੇ ਤਾਈ ਸਰੀਰ ਦੇ ਕਰਕੇ ਜਿਹੜੀਆਂ ਜਿਹੜੀਆਂ ਜੂਨੀਆਂ ਦੇ ਵਿੱਚ ਭੇਜ ਦਿੰਦੇ ਹਨ, ਜੀਵ ਉਹਨਾਂ ਉਹਨਾਂ ਜੂਨੀਆਂ ਦੇ ਵਿੱਚ ਉਹਨਾਂ ਸਰੀਰਾਂ ਨੂੰ ਧਾਰਨ ਕਰਕੇ ਆ ਜਾਂਦੇ ਹਨ। ਘੱਲੇ ਆਵਹੇ ਨਾਨਕਾ, ਸਾਰੇ ਜੀਵ ਬ੍ਰਹਿਮੰਡ ਦੇ ਅੰਦਰ ਜਿਤਨੇ ਵੀ ਨੇ ਚਾਰੇ ਖਾਣੀਆਂ ਦੇ, ਇਸੇ ਪ੍ਰਕਾਰ 84 ਲੱਖ ਜੂਨੀਆਂ ਦੇ ਅਸੰਖਾ ਜੀਵ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਘੱਲੇ ਹੋਏ ਦੁਨੀਆਂ ਦੇ ਉੱਪਰ ਆਉਂਦੇ ਹਨ।
1: ਸੱਦੇ ਉੱਠੀ ਜਾਹੇ,
0: ਜਿਹਨਾਂ ਜਿਹਨਾਂ ਨੂੰ ਆਪੋ ਆਪਣੀ ਵਾਰੀ ਦੇ ਅਨੁਸਾਰ ਸੱਦੇ ਪੈਂਦੇ ਜਾਂਦੇ ਨੇ ਨਾ, ਉਹ ਫਿਰ ਸੱਦਿਆਂ ਦੇ ਮੁਤਾਬਿਕ ਆਪੋ ਆਪਣੀ ਵਾਰੀ ਦੇ ਅਨੁਸਾਰ ਦੁਨੀਆਂ ਤੋਂ ਉੱਠ ਕਰਕੇ ਚਲੇ ਜਾਂਦੇ ਨੇ, ਉੱਠ ਜਾਂਦੇ ਨੇ ਇਸ ਲੋਕ ਤੋਂ ਪਰਲੋਕ ਵੱਲ ਨੂੰ। ਉੱਠੀ ਉੱਠ ਜਾਂਦੀ ਉਹਨਾਂ ਦੀ ਅਰਥੀ ਤੇ ਜਾਹੇ ਪਰਲੋਕ ਮਾਰਗ ਦੇ ਵਿੱਚ ਅਥਵਾ ਪਰਲੋਕ ਵਿੱਚ ਵਾਹਿਗੁਰੂ ਜੀ ਦੇ ਦਰ ਤੇ ਚਲੇ ਜਾਂਦੇ ਹਨ ਜੀਓ।
1: ਮਹੱਲਾ ਦੂਜਾ,
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਇੱਕ ਸਮੇਂ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਸ ਦੇ ਕੋਲ ਬਹੁਤੀ ਰੋਕੜੀ ਹੋਵੇ, ਬਹੁਤਾ ਧਨ ਹੋਵੇ, ਬਹੁਤੇ ਰੁਪਈਏ ਹੋਣ, ਬਹੁਤੇ ਰਜਤਪਨ ਹੋਣ, ਬਹੁਤਾ ਸੋਨਾ ਹੋਵੇ, ਬਹੁਤੀ ਚਾਂਦੀ ਹੋਵੇ, ਬਹੁਤੇ ਮੁਰੱਬੇ ਜ਼ਮੀਨਾਂ ਦੇ ਹੋਣ, ਬਹੁਤੀਆਂ ਜਗੀਰਾਂ ਹੋਣ, ਉਸ ਨੂੰ ਦੁਨੀਆਂ ਦੇ ਅੰਦਰ ਧੰਨਵਾਨ ਕਿਹਾ ਜਾਂਦਾ। ਉਸ ਦਾ ਸਾਰੇ ਅਦਬ ਕਰਦੇ ਨੇ, ਸਨਮਾਨ ਕਰਦੇ ਨੇ, ਮਹਾਰਾਜ ਕਿਰਪਾਲਤਾ ਕਰਕੇ ਸਾਡੇ ਤਾਂ ਹੀ ਦੱਸਣਾ ਕਰੋ, ਬਹੁਤਾ ਧੰਨਵਾਨ ਕੌਣ ਹੈ? ਧਨ ਵਾਲਾ, ਜਗੀਰਾਂ ਵਾਲਾ, ਮੁਰੱਬਿਆਂ ਵਾਲਾ, ਜਾਂ ਸੋਨੇ ਦਾ ਮਾਲਕ? ਮਹਾਰਾਜ ਬਹੁਤਾ ਅਮੀਰ ਕੌਣ ਹੈ? ਕੌਣ ਖਜ਼ਾਨਿਆਂ ਦਾ, ਵੱਡਿਆਂ ਦਾ ਮਾਲਕ ਜਾਣਿਆ ਜਾਵੇ? ਤਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਸਿਫਤ ਜਿਨ੍ਹਾਂ ਕੋ ਬਖਸ਼ੀਐ।
0: ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਨ੍ਹਾਂ ਪ੍ਰਾਣੀਆਂ ਦੇ ਤਾਈਂ, ਜਿਨ੍ਹਾਂ ਗੁਰਮੁਖਾਂ ਦੇ ਤਾਈਂ ਪੂਰਿਆਂ ਸਤਿਗੁਰਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੇ ਦੀ ਬਖਸ਼ਿਸ਼ ਕੀਤੀ ਏ, ਦਾਤ ਬਖਸ਼ੀ ਹੈ,
1: ਸੇਈ ਪੋਤੇਦਾਰ।
0: ਭਾਈ ਉਹੀ ਉਹੀ ਪੋਤੇਦਾਰ ਖਜ਼ਾਨੇਦਾਰ ਜਾਣਨਾ ਕਰੋ, ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਤੇ ਪਾਤਸ਼ਾਹ ਸਿਰ ਪਾਤਸ਼ਾਹ ਹੈ, ਉਹ ਤੇ ਰਾਜਿਆਂ ਸਿਰ ਰਾਜਾ ਹੈ, ਜਿਸ ਨਾਮ ਰਿਦੈ ਸੋਈ ਵੱਡ ਰਾਜਾ, ਸਾਰਿਆਂ ਰਾਜਿਆਂ ਚੋਂ ਵੱਡਾ ਰਾਜਾ ਤੇ ਉਹ ਹੈ ਜਿਸ ਦੇ ਹਿਰਦੇ ਦੇ ਅੰਦਰ ਨਾਮ ਹੈ ਤੇ ਮੁਖੋਂ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਪੂਰਿਆਂ ਸਤਿਗੁਰਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੇ ਦੀ ਦਾਤ ਬਖਸ਼ੀ ਹੈ ਨਾ, ਜੋ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ, ਵਡਿਆਈਆਂ ਕਰਦੇ ਨੇ, ਉਹੀ ਉਹ ਨਾਮ ਰੂਪੀ ਧਨ ਦੇ ਖਜ਼ਾਨਿਆਂ ਵਾਲੇ ਨੇ। ਸੇ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ, ਐਸੀਆਂ ਬਖਸ਼ਿਸ਼ਾਂ ਪਾਉਂਦੇ ਨੇ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਬਚਨ ਨੇ ਨਾ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿੰਨਾਂ ਕੇ ਕੰਮ। ਮਹਾਰਾਜ ਸੱਚੇ ਸ਼ਾਹੂਕਾਰ ਭਾਗ ਠੜੇ ਆਪ ਜੀ ਦੇ ਸੰਤ ਨੇ, ਹਜ਼ੂਰ ਫਰਮਾਉਂਦੇ ਨੇ ਪੂਰਿਆਂ ਸਤਿਗੁਰਾਂ ਨੇ, ਜਿਨ੍ਹਾਂ ਗੁਰਮੁਖਾਂ ਦੇ ਤਾਈਂ, ਉੱਤਮ ਅਧਿਕਾਰੀਆਂ ਦੇ ਤਾਈਂ, ਜਗਿਆਸੂਆਂ ਦੇ ਤਾਈਂ, ਸਾਧੂਆਂ ਦੇ ਤਾਈਂ, ਸੰਤਾਂ ਦੇ ਤਾਈਂ, ਮਹਾਂਪੁਰਖਾਂ ਦੇ ਤਾਈਂ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨੇ ਦੀ, ਵਡਿਆਈ ਕਰਨੇ ਦੀ, ਸਿਫਤ ਸਲਾਹ ਕਰਨੇ ਦੀ ਦਾਤ ਬਖਸ਼ੀ ਹੈ, ਉਹਨਾਂ ਨੂੰ ਖਜ਼ਾਨਿਆਂ ਦੇ ਮਾਲਕ ਜਾਣੋ। ਉਹੀ ਉਹ ਸਿਫਤੀ ਰੂਪੀ ਭਰੇ ਹੋਏ ਭੰਡਾਰਿਆਂ ਦੇ ਮਾਲਕ ਹਨ, ਖਜ਼ਾਨਿਆਂ ਦੇ ਮਾਲਕ ਹਨ।
1: ਕੁੰਜੀ ਜਿਨ ਕੋ ਦਿੱਤੇ ਆ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਭੰਡਾਰੇ ਮਿਲਦੇ ਕਿੰਨੇ ਨੂੰ ਨੇ? ਕਿਉਂਕਿ ਜਿਹੜੇ ਖਜ਼ਾਨੇ ਹੁੰਦੇ ਨੇ ਅਕਸਰ ਤਿੰਨਾਂ ਨੂੰ ਤਾਲੇ ਲੱਗੇ ਹੁੰਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਾ ਕਰਦੇ ਨੇ। ਕੁੰਜੀ ਜਿਨ ਕੋ ਦਿੱਤੀ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਤੀ ਆ, ਜਿਨ੍ਹਾਂ ਦੇ ਤਾਈਂ ਬ੍ਰਹਮ ਗਿਆਨ ਦੀ ਕੁੰਜੀ ਦੇ ਦਿੰਦੇ ਨੇ, ਇਸ ਅੰਮ੍ਰਿਤ ਨਾਮ ਦੇ ਭੰਡਾਰੇ ਦੀ, ਸਿਫਤ ਸਲਾਹ ਦੇ ਭੰਡਾਰੇ ਦੀ, ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਕੁੰਜੀ ਦਿੱਤੀ ਆ ਦੇ ਦਿੰਦੇ ਹਨ।
1: ਤਿੰਨਾਂ ਮਿਲੇ ਭੰਡਾਰ,
0: ਤਿੰਨਾਂ ਦੇ ਤਾਈਂ ਇਹ ਸਿਫਤ ਸਲਾਹ ਦੇ ਭੰਡਾਰੇ ਮਿਲਦੇ ਨੇ, ਆਪਣੇ ਬਲ ਦੇ ਨਾਲ, ਆਪਣੇ ਯਤਨ ਦੇ ਨਾਲ। ਕੋਈ ਚਾਹੇ ਆਪਣੇ ਧਨ ਦੇ, ਸੰਪਦਾ ਦੇ, ਵਿਭੂਤੀ ਦੇ ਬਲ

0: श्रवण मनन निध्यासन रूपी गुणा वाले होकर के संसार चो दुनिया चो साकतां दे नालों वखरे निकलदे हन।
1: ते की अहे परवाना,
0: तिन्हां दे ताई वाहिगुरु जी अपने दर ते परवान कर लैंदे ने, ओह वाहिगुरु जी दे दर ते पुग जांदे ने, ओह लोक विच वी सफले ਤੇ ਪਰਲੋਕ ਦੇ ਵਿੱਚ ਵੀ ਸਫਲੇ ਪ੍ਰਵਾਨਿਕ ਹੁੰਦੇ ਹਨ ਜੀਓ।
1: ਨਦਰ ਤਿਨਾ ਕੋ ਨਾਨਕਾ,
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ, ਤਿੰਨਾਂ ਦੇ ਉੱਪਰ ਪੂਰਿਆਂ ਸਤਿਗੁਰਾਂ ਦੀ ਨਦਰ ਸਵੱਲੀ ਹੋਈ ਏ, ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਤਿੰਨਾਂ ਨੂੰ ਪ੍ਰਾਪਤ ਹੋਈ ਹੈ।
1: ਨਾਮ ਜਿੰਨਾ ਨਿਸ਼ਾਨ,
0: ਜਿੰਨਾਂ ਨੂੰ ਨਾਮ ਦਾ ਨਿਸ਼ਾਨ ਪ੍ਰਵਾਨਾ ਮਿਲਿਆ ਹੈ, ਜਿਨ੍ਹਾਂ ਦੇ ਉੱਪਰ ਨਾਮ ਦਾ ਨਿਸ਼ਾਨ ਨਿਸ਼ਾਨ ਪਿਆ, ਅਰਥਾਤ ਨਾਮ ਦੇ ਲੇਖ ਜਿਨ੍ਹਾਂ ਦੇ ਮਸਤਕ ਦੇ ਉੱਪਰ ਪਏ ਨੇ। ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤਾਉ ਮਿਟਿਆ ਨਾ ਜਾਈ, ਤੀਰੈ ਦੁਆਰੈ ਧੁਨ ਸਹਿਜ ਕੀ ਮਾਥਾ ਮੇਰੇ ਦਾ ਗਾਈ। ਜਿਨ੍ਹਾਂ ਦੇ ਮੱਥੇ ਦੇ ਉੱਪਰ ਲੇਖ ਲਿਖ ਦਿੱਤੇ, ਦਾਗ ਦਿੱਤੇ ਪਰਮੇਸ਼ਰ ਜੀ ਨੇ ਭਾਈ, ਉਹਨਾਂ ਨੂੰ ਨਦਰ ਸਵੱਲੀ ਹੋਈ ਹੈ ਤਾਂ ਲੇਖ ਲਿਖੇ ਗਏ, ਨਹੀਂ ਤੇ ਸੰਸਾਰ ਕਮਲਾ ਹੋਇਆ ਫਿਰਦਾ ਨਾਮ ਤੋਂ ਬਿਨਾਂ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਤੇ ਜਿਨ੍ਹਾਂ ਦੇ ਉੱਪਰ ਕਿਰਪਾ ਹੋਈ ਏ, ਨਾਨਕ ਨਦਰੀ ਨਦਰ ਨਿਹਾਲ, ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਨਿਹਾਲ ਕਰ ਦਿੱਤਾ ਹੈ। ਜਿਨ੍ਹਾਂ ਤੇ ਨਦਰ ਸਵੱਲੀ ਹੋਈ ਏ, ਉਹਨਾਂ ਨੂੰ ਨਾਮ ਦੇ ਭੰਡਾਰੇ ਮਿਲੇ ਨੇ। ਜਿਨ੍ਹਾਂ ਦੇ ਇਸ ਪ੍ਰਕਾਰ ਨਾਮ ਜਿਨ੍ਹਾਂ ਨੂੰ ਨਿਸ਼ਾਨ ਮਿਲਿਆ ਹੈ, ਪਰਵਾਨਾ ਮਿਲਿਆ ਹੈ, ਟੋਮੂ ਮਿਲਿਆ ਹੈ ਭਾਈ, ਉਹ ਨਦਰ ਸਵੱਲੀ ਪ੍ਰਾਪਤੀ ਕਰਨ ਵਾਲੇ ਹਨ।
1: ਪੌੜੀ
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਗੁਰਸਿੱਖਾਂ ਦੀ ਬੇਨਤੀ ਹੈ। ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸੰਸਾਰ ਨੂੰ ਦੁਖੀ ਦੇਖਦੇ ਹਾਂ, ਜਿਸ ਮਨੁੱਖ ਪਹਿ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਅਤੇ ਵੱਡਿਆ ਸਤਿਗੁਰਾਂ ਦੇ ਬਚਨ ਨੇ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁੱਖਾਂ ਦੇ ਨਾਲ ਭਰਿਆ ਪਿਆ, ਵਿਲਕਦਾ ਪਿਆ, ਰੋਂਦਾ ਪਿਆ, ਲੁਛ ਲੁਛ ਕਰਦਾ ਫਿਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਸੰਸਾਰ ਦੇ ਅੰਦਰ ਕੋਈ ਜੀਵ ਸੁਖੀ ਵੀ ਹੈ? ਅਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਨਾਮ ਦੀ ਵਡਿਆਈ ਪ੍ਰਗਟ ਕਰਦੇ ਹਾਂ, ਸੁਖੀ ਪੁਰਸ਼ਾਂ ਦੇ ਪ੍ਰਥਾਏ ਫਰਮਾਉਂਦੇ ਹਨ।
1: ਨਾਮ ਨਿਰੰਜਨ ਨਿਰਮਲਾ,
0: ਭਾਈ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਰੰਜਨ ਨਿਰਅੰਜਨ, ਅੰਜਨ ਨਾਮ ਕੱਜਲ ਦਾ ਹੈ, ਕੱਜਲ ਤੋਂ ਲੈਣਾ ਹੈ ਕਾਲਖ, ਕੱਜਲ ਕਾਲਾ ਹੁੰਦਾ ਨਾ, ਇਸੇ ਪ੍ਰਕਾਰ ਬਚਨ ਕਰਦੇ ਨੇ। ਜੋ ਪਰਮੇਸ਼ਰ ਜੀ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਨੇ, ਜਿਨ੍ਹਾਂ ਨੂੰ ਮਾਇਆ ਦੇ ਮੋਹ ਇਤਿਆਦਿਕ ਜਾਂ ਲਾਲਚ ਦੀ ਕਿਸੇ ਪ੍ਰਕਾਰ ਦੀ ਕਾਲਖ ਨਹੀਂ ਲੱਗਦੀ, ਇਸ ਪਰਮੇਸ਼ਰ ਜੀ ਦਾ ਨਿਰੰਜਨ ਜੀ ਦਾ ਜਿਹੜਾ ਨਾਮ ਉਹ ਨਿਰਮਲਾ ਨਿਰਮਲਾ, ਨਿਰ ਕਹੀਏ ਰਹਿਤ, ਮਲਾ ਕਹੀਏ ਮੈਲ ਤੋਂ ਰਹਿਤ ਹੈ, ਪਵਿੱਤਰ ਹੈ, ਉੱਜਲ ਹੈ, ਪ੍ਰਕਾਸ਼ਮੈ ਹੈ।
1: ਸੁਣਿਆ ਸੁਖ ਹੋਈ,
0: ਜਿਨ੍ਹਾਂ ਕਿੰਨਾ ਵੀ ਗੁਰਮੁਖ ਜਗਿਆਸੂਆਂ ਨੇ, ਉੱਤਮ ਅਧਿਕਾਰੀਆਂ ਨੇ, ਅੰਮ੍ਰਿਤ ਨਾਮ ਨੂੰ, ਨਾਮ ਦੀ ਵਡਿਆਈ ਨੂੰ, ਨਾਮ ਦੀ ਮਹਿਮਾ ਨੂੰ ਸੁਣਿਆ ਨਾ, ਸੁਖ ਹੋਈ, ਉਹਨਾਂ ਨੂੰ ਆਤਮ ਸੁਖ ਹੋਇਆ ਹੈ। ਸਾਰਾ ਸੰਸਾਰ ਦੁਖੀ ਏ, ਪਰ ਉਹ ਸੁਖੀ ਨੇ ਜਿਨ੍ਹਾਂ ਨੇ ਨਾਮ ਨੂੰ ਆਪਣਾ ਆਸਰਾ ਬਣਾ ਲਿਆ, ਜਿਹੜੇ ਨਾਮ ਦੀ ਮਹਿਮਾ ਨੂੰ ਕੰਨਾਂ ਦੇ ਦੁਆਰਾ ਸੁਣਦੇ ਨੇ। ਜਿਵੇਂ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਨਾਮ ਨੂੰ ਸਰਵਣ ਕਰਨੇ ਦੀ ਵਡਿਆਈ ਦੀਆਂ ਚਾਰ ਪੌੜੀਆਂ ਉਚਾਰੀਆਂ ਨੇ ਨਾ, ਇੱਥੇ ਚੌਥੇ ਜਾਮੇ ਵਿੱਚ ਉਚਾਰਦੇ ਨੇ। ਭਾਈ ਜਿਹੜੇ ਨਿਰੰਜਨ ਜੀ ਦੇ ਨਿਰਮਲ ਨਾਮ ਨੂੰ ਸੁਣਦੇ ਨੇ, ਉਹਨਾਂ ਦੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਦੁੱਖ ਜਨ ਦਰਦ ਸੰਤਾਪ ਸਾਰੇ ਉਤਰ ਗਏ ਨੇ। ਨਾਮ ਨੂੰ ਸਰਵਣ ਕਰਨ ਵਾਲਿਆਂ ਨੂੰ ਲੋਕ ਦੇ ਵਿੱਚ ਵੀ ਸੁੱਖ, ਪਰ ਲੋਕ ਦੇ ਅੰਦਰ ਵੀ ਸੁੱਖ ਹੁੰਦਾ ਹੈ। ਉਹਨਾਂ ਨੂੰ ਸੁੱਖ ਖੱਖੇ ਨੂੰ ਔਂਕੜ ਲੱਗ ਗਿਆ ਜੋ ਇੱਕ ਦਾ ਵਾਚਕ ਜਾਣਨਾ, ਸੋ ਇੱਕ ਜਾਣਨਾ ਹੈ ਆਤਮ ਸੁੱਖ। ਆਤਮ ਸੁੱਖ ਦੇ ਵਿੱਚ ਸਾਰੇ ਹੀ ਸੁੱਖ ਆ ਜਾਂਦੇ ਨੇ, ਜਿਵੇਂ ਹਾਥੀ ਕੇ ਪਾਓ ਮੈਂ ਸਭ ਕਾ ਪਾਓ, ਇਵੇਂ ਆਤਮ ਸੁੱਖ ਦੇ ਅੰਦਰ ਹੀ ਸਾਰੇ ਸੁੱਖ ਨੇ। ਭਾਈ ਜਿਹੜੇ ਅੰਮ੍ਰਿਤ ਨਾਮ ਨੂੰ ਸੁਣਦੇ ਨੇ ਨਿਰਮਲ ਉੱਜਲ ਨੂੰ, ਉਹਨਾਂ ਨੂੰ ਨਾਮ ਸਰਵਣ ਕਰਨੇ ਦੇ ਨਾਲ ਵੱਡੇ ਭਾਰੀ ਆਤਮ ਸੁੱਖ ਦੀ ਪ੍ਰਾਪਤੀ ਹੋਈ ਹੈ।
1: ਸੁਣ ਸੁਣ ਮਨ ਵਸਾਈਐ,
0: ਮਹਾਰਾਜ ਉਹਨਾਂ ਦੇ ਮਨ ਦੀ ਭਾਵਨਾ ਕਿਹੀ ਜਿਹੀ ਹੁੰਦੀ ਏ? ਸਤਿਗੁਰੂ ਜੀ ਫਰਮਾਉਂਦੇ ਨੇ, ਸੋਹਣੇ ਕੰਨਾਂ ਦੇ ਨਾਲ ਸੁਣ ਸੁਣ ਕਰਕੇ, ਸੁਣ ਸੁਣ ਸੁਣ ਸੁਣ ਕਰਕੇ, ਸੁਣ ਸੁਣ ਸੁਣਨੇ ਵਾਲੇ ਹੋ ਕਰਕੇ, ਤਿੰਨਾਂ ਨੇ ਸੁਣਿਆ ਤੇ ਹਿਰਦੇ ਦੇ ਅੰਦਰ ਮਨ ਦੇ ਅੰਦਰ ਅੰਮ੍ਰਿਤ ਨਾਮ ਨੂੰ ਵਸਾਇਆ ਹੈ।
1: ਬੂਝੈ ਜਨ ਕੋਈ,
0: ਇਸ ਪ੍ਰਕਾਰ ਸੁਣਨਾ

0: ਤੇ ਸੁਣ ਕਰਕੇ ਮੰਨਣਾ, ਫਿਰ ਮੰਨਣ ਕਰਕੇ ਨਿਧਿਆਸਨ ਕਰਨਾ। ਇਸ ਜੁਗਤੀ ਨੂੰ ਕੋਈ ਵਿਰਲਾ ਜਾਂ ਨਹੀਂ ਬੁੱਝਦਾ ਹੈ। ਜੋ ਕੰਨਾਂ ਦੇ ਨਾਲ ਸੁਣਨਾ ਨਾ, ਉਸ ਨੂੰ ਮਨ ਵਿੱਚ ਪਰਪੱਕਤਾ ਦੇ ਨਾਲ ਮੰਨ ਲੈਣਾ, ਉਸ ਦੇ ਉੱਪਰ ਕਿੰਤੂ ਪਰੰਤੂ ਨਾ ਕਰਨੀ, ਕੋਈ ਸ਼ੰਕਾ ਨਾ ਕਰਨਾ, ਮਨ ਵਿੱਚ ਸੰਸਾ ਨਾ ਰਹਿ ਜਾਵੇ, ਮੰਨ ਲੈਣਾ। ਫਿਰ ਜਿਹੜੇ ਬਚਨਾਂ ਨੂੰ ਸੁਣ ਕਰਕੇ ਮੰਨਿਆ, ਉਸ ਦੀ ਕਮਾਈ ਕਰਨੀ, ਨਿਧਿਆਸਨ ਨਾਮ ਕਮਾਈ ਕਰਨੇ ਦਾ ਹੈ, ਜੀਵਨ ਦੇ ਵਿੱਚ ਤਿੰਨਾਂ ਨੂੰ ਕਮਾਉਣਾ। ਇਸ ਪ੍ਰਕਾਰ ਦੇ ਵਿਰਲੇ ਵਿਰਲੇ ਗੁਰਮੁਖ ਜਨ ਨੇ ਜੋ ਸੁਣ ਕਰਕੇ ਮੰਨਣਾ ਤੇ ਮੰਨ ਕਰਕੇ ਕਮਾਉਣਾ, ਬੁੱਝਦੇ ਹਨ, ਸਮਝਦੇ ਹਨ, ਜਾਣਦੇ ਹਨ।
1: ਬਹੰਦਿਆ ਉੱਠਦਿਆਂ ਨਾ ਵਿਸਰੈ,
0: ਭਾਈ ਫਿਰ ਤੈਸਾ ਜੀਵਨ ਹੁੰਦਾ ਉਹਨਾਂ ਦਾ। ਉਹਨਾਂ ਨੂੰ ਬੈਠਦਿਆਂ ਸਮਿਆਂ, ਬੈਠਦੇ ਸਮੇਂ, ਉੱਠਦੇ ਸਮੇਂ ਕਦੇ ਪਰਮੇਸ਼ਰ ਜੀ ਦਾ ਨਾਮ ਨਹੀਂ ਵਿਸਰਦਾ। ਉਠਤ ਬੈਠਤ ਸੋਬਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ। ਐਸੀ ਰਹੁ ਰੀਤੀ, ਐਸੀ ਮਰਿਆਦਾ, ਐਸੀ ਜੀਵਨ ਸ਼ੈਲੀ ਉਹਨਾਂ ਦੀ ਹੁੰਦੀ ਹੈ। ਜਿਸ ਵੇਲੇ ਬਹਿਦਿਆਂ ਬੈਠਦੇ ਨੇ ਤਾਂ ਵੀ ਵਾਹਿਗੁਰੂ ਉਚਾਰ ਕੇ ਹੀ ਬੈਠਦੇ ਨੇ, ਜਿਸ ਵੇਲੇ ਬੈਠੇ ਹੋਏ ਉੱਠਦੇ ਨੇ ਉਸ ਵੇਲੇ ਵੀ ਵਾਹਿਗੁਰੂ ਉਚਾਰ ਕਰਕੇ ਹੀ ਉੱਠਦੇ ਨੇ। ਇਸੇ ਪ੍ਰਕਾਰ
1: ਬਹਿੰਦਿਆਂ ਉੱਠਦਿਆਂ ਨਾ ਵਿਸਰੈ,
0: ਜਿਸ ਵੇਲੇ ਬਹਿਦਿਆਂ ਬੈਠਦੇ ਨੇ ਨਾ, ਚੌਕੜਾ ਮਾਰ ਕਰਕੇ ਸਮਾਧੀ ਸਥਿਤ ਹੁੰਦੇ ਨੇ, ਤੇ ਇਸ ਵੇਲੇ ਵੀ ਨਾਮ ਨਹੀਂ ਵਿਸਰਦਾ, ਕੇਵਲ ਤਾਂ ਕੇਵਲ ਨਾਮ ਦਾ ਹੀ ਅਭਿਆਸ ਕਰਦੇ ਨੇ ਉੱਠਦਿਆਂ। ਇਸ ਪ੍ਰਕਾਰ ਉਹਨਾਂ ਫਿਰ ਗੁਰਮੁਖਾਂ ਦੀ ਜਿਹੜੀ ਬਿਰਤੀ ਹੈ ਨਾ, ਸੰਸਾਰ ਚੋਂ ਉੱਚੀ ਉੱਠ ਜਾਂਦੀ ਏ, ਮੋਹ ਮਾਇਆ ਤੋਂ ਉੱਚੀ ਉੱਠ ਜਾਂਦੀ ਏ, ਦੁੱਖਾਂ ਸੁੱਖਾਂ ਤੋਂ, ਕਲੇਸ਼ਾਂ ਤੋਂ, ਰਜੋਗੁਣ ਤਮੋਗੁਣ ਸਤੋਗੁਣ ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ, ਆਦੀਆਂ ਵਿਆਦੀਆਂ ਉਪਾਧੀਆਂ ਤਿੰਨਾਂ ਤਾਪਾਂ ਤੋਂ ਉਹਨਾਂ ਦੇ ਮਨ ਦੀ ਸੁਰਤ ਉੱਚੀ ਉੱਠ ਜਾਂਦੀ ਹੈ, ਨਾ ਵਿਸਰੈ। ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਉਹ ਦੁੱਖ ਵਿੱਚ, ਸੁੱਖ ਵਿੱਚ, ਭੁੱਖ ਵਿੱਚ, ਸਾਰੀਆਂ ਅਵਸਥਾਵਾਂ ਦੇ ਵਿੱਚ ਨਾਮ ਦੀ ਰੰਗਣ ਕਰਕੇ ਆਨੰਦ ਅਵਸਥਾ ਦੇ ਅੰਦਰ ਹੀ ਵਿਚਰਦੇ ਹਨ।
1: ਸੱਚ ਸੱਚ ਸੋਈ,
0: ਨਿਸ਼ਚੇ ਦੇ ਸਹਿਤ ਸੱਚੇ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉਹ ਪੁਰਖ ਸਦਾ ਜਪਦੇ ਹਨ, ਹਰ ਜਸ ਸਰਵਣ ਕਰਦੇ ਨੇ ਤੇ ਰਸਨਾ ਦੇ ਨਾਲ ਉਚਾਰਦੇ ਹਨ ਜੀ।
1: ਭਗਤਾਂ ਕਾ ਨਾਮ ਆਧਾਰ ਹੈ,
0: ਭਾਈ ਹੋਰ ਸੁਣੋ, ਐਸੇ ਜੋ ਵਾਹਿਗੁਰੂ ਜੀ ਦੇ ਭਗਤ ਜਨ ਨੇ, ਪ੍ਰੇਮੀ ਜਨ ਨੇ ਨਾ, ਉਹਨਾਂ ਨੂੰ ਨਾਮ ਦਾ ਹੀ ਆਸਰਾ ਹੈ। ਕੋਈ ਆਸਰਾ ਧਨ ਦਾ ਭਾਲਦਾ, ਕੋਈ ਚੁਬਾਰਿਆਂ ਦਾ, ਕੋਈ ਸੰਬੰਧੀਆਂ ਦਾ, ਕੋਈ ਸਰਕਾਰੀ ਅਧਿਕਾਰੀਆਂ ਦਾ, ਕੋਈ ਰਾਜੇ ਦਾ, ਕੋਈ ਕਾਨੂੰਨ ਦਾ, ਕੋਈ ਮਿੱਤਰਾਂ ਦੋਸਤਾਂ ਦਾ, ਪਰ ਉਹ ਕਿਸੇ ਦਾ ਦੁਨਿਆਵੀ ਵਸਤੂ ਦਾ ਜਾਂ ਸਰੀਰ ਦਾ ਕੋਈ ਆਸਰਾ ਨਹੀਂ ਧਾਰਨ ਕਰਦੇ। ਉਹਨਾਂ ਨੂੰ ਕੇਵਲ ਤਾਂ ਕੇਵਲ ਨਾਮ ਦਾ ਹੀ ਆਸਰਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਇਸ ਪ੍ਰਕਾਰ ਭਾਈ ਨਾਮ ਦਾ ਆਸਰਾ ਲੈਣੇ ਕਰਕੇ ਸੁਖ ਸਰੂਪ ਪਰਮੇਸ਼ਰ ਜੀ ਤਿੰਨਾਂ ਦੇ ਹਿਰਦੇ ਵਿਖੇ ਆਵਸੇ ਹਨ।
1: ਨਾਮੇ ਸੁਖ ਹੋਈ,
0: ਇਸ ਪ੍ਰਕਾਰ ਅੰਮ੍ਰਿਤ ਨਾਮ ਦੇ ਰਸੀਏ ਹੋ ਕਰਕੇ, ਨਾਮ ਨੂੰ ਜਪ ਜਪ ਕਰਕੇ ਆਤਮ ਸੁਖ ਦੀ ਪ੍ਰਾਪਤੀ ਵਾਲੇ ਹੋਏ ਨੇ। ਸੁਖ ਹੋਈ, ਉਹ ਸੁਖ ਸਰੂਪ ਪਰਮੇਸ਼ਰ ਜੀ ਦਾ ਹੀ ਰੂਪ ਹੋਏ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਹਰ ਜਨ ਇੱਕ ਸਮਾਨ, ਉਹਨਾਂ ਵਿੱਚ ਤੇ ਪਰਮੇਸ਼ਰ ਜੀ ਦੇ ਅੰਦਰ ਕੋਈ ਅੰਤਰ ਨਹੀਂ ਰਹਿ ਜਾਂਦਾ, ਸੁਖ ਸਰੂਪ ਪਰਮੇਸ਼ਰ ਜੀ ਦਾ ਹੀ ਉਹ ਰੂਪ ਹੋ ਜਾਂਦੇ ਹਨ।
1: ਨਾਨਕ ਮਨ ਤਨ ਰਵ ਰਹਿਆ,
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ, ਬਾਕੀ ਸਭਨਾਂ ਦੇ ਤੇ ਗੁਪਤ ਹੈ, ਪਰ ਉਹਨਾਂ ਗੁਰਮੁਖਾਂ ਦੇ ਮਨ ਅਤੇ ਤਨ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਗਟ ਹੀ ਵਸ ਰਹੇ ਨੇ, ਸਾਖਿਆਤਕਾਰ ਹੋ ਚੁੱਕੇ ਹਨ।
1: ਗੁਰਮੁਖ ਹਰ ਸੋਈ,
0: ਜਿਹੜੇ ਗੁਰਮੁਖ ਜਨ ਸੋਈ ਹਰੀ ਪਰਮੇਸ਼ਰ ਜੀ ਦੀ ਸਦਾ ਸੋਭਾ ਕਰਦੇ ਨੇ, ਵਡਿਆਈ ਕਰਦੇ ਨੇ, ਹਰ ਸੋਈ ਉਸ ਵਾਹਿਗੁਰੂ ਜੀ ਨੂੰ ਜਪਦੇ ਨੇ, ਕਿਸੇ ਦੂਜੇ ਤੀਜੇ ਦਾ ਕਦੇ ਧਿਆਨ ਨਹੀਂ ਧਰਦੇ। ਜਿਵੇਂ ਦਸਵੇਂ ਜਾਮੇ ਵਿੱਚ ਸਤਿਗੁਰਾਂ ਨੇ ਬਚਨ ਕੀਤੇ ਹਨ ਨਾ ਜੀ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ, ਦੁਬਿਧਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾਓ, ਮੜੈ ਮਸਾਣ ਨਾ ਜਾਈ, ਹਰ ਕੀ ਤੁਮ ਸੇਵਾ ਕਰਹੋ, ਦੂਜੀ ਸੇਵਾ ਕਰਹੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨੋਹ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਈ ਜੀ। ਫਿਰ ਜਿਹੜੇ ਐਸੇ ਗੁਰਮੁਖ ਪਿਆਰੇ ਨੇ ਨਾ, ਗੁਰਮੁਖ ਹਰ ਸੋਈ, ਪੂਰਿਆ ਸਤਿਗੁਰਾਂ ਦੇ ਉਪਦੇਸ਼ ਦੁਆਰਾ, ਤੇ ਸਹਾਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਜਸ ਸਦਾ ਕਰਦੇ ਨੇ, ਉਸ ਦੇ ਜਸ ਦੇ ਵਿੱਚ ਹੀ ਤਦਾਕਾਰ ਹੋਏ ਰਹਿੰਦੇ ਹਨ ਜੀਓ।
1: ਸਲੋਕ ਮਹੱਲਾ ਪਹਿਲਾ।
0: ਧੰਨ ਸਤਿਗੁਰ ਦੇਵ ਪਿਤਾ ਪਾਰ ਬ੍ਰਹਮ ਪਰਮੇਸ਼ਰ ਜੀਆਂ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਇੱਕ ਸਮੇਂ ਸਾਧਨਾ ਕਰਨ ਵਾਲੇ ਸਾਧਕਾਂ ਨੇ ਬੇਨਤੀ ਕੀਤੀ ਹੈ। ਮਹਾਰਾਜ ਅਸੀਂ ਸਾਧਨ ਕਰਦੇ ਹਾਂ, ਕੋਈ ਕਹਿੰਦਾ ਜੀ ਮੈਂ ਜਲ ਧਾਰੇ ਕਰਦਾ, ਕੋਈ ਕਹਿੰਦਾ ਮੈਂ ਨੰਗੇ ਪੈਰ ਹੀ ਰਹਿੰਦਾ, ਕੋਈ ਕਹਿੰਦਾ ਮੇਰਾ ਨਿਯਮ ਐਸਾ ਮੈਂ ਦੁੱਧਾ ਧਾਰੀ ਰਹਿੰਦਾ, ਕੋਈ ਕਹਿੰਦਾ ਮੈਂ ਫਲਹਾਰੀ ਹੈ ਮੈਂ ਇਸ ਪ੍ਰਕਾਰ ਭੋਜਨ ਨਹੀਂ ਛਕਦਾ, ਕੋਈ ਕਹਿੰਦਾ ਮੈਂ ਗਲ ਗਲ ਤੱਕ ਪਾਣੀ ਵਿੱਚ ਖੜਾ ਰਹਿੰਦਾ, ਕੋਈ ਕਹਿੰਦਾ ਮੈਂ ਜਲ ਧਾਰੇ ਕਰਦਾ ਹਾਂ, ਕੋਈ ਕਹਿੰਦਾ ਮੈਂ ਇੱਕ ਪੈਰ 'ਤੇ ਖੜਾ ਰਹਿੰਦਾ। ਮਹਾਰਾਜ ਇਵੇਂ ਕਠਿਨ ਤਪੱਸਿਆ ਕਰਦੇ ਹਾਂ ਅਸੀਂ, ਅਤੇ ਜਿਹੜੇ ਅਸੀਂ ਸਾਧਨ ਕਰਦੇ ਹਾਂ ਉਹਨਾਂ ਸਾਧਨਾਂ ਨੂੰ ਜੇ ਤੁਲੀਏ, ਸਾਧਨਾਂ ਨੂੰ ਜੇਕਰ ਵਿਚਾਰੀਏ ਕਿ ਸਾਧਨਾ ਦੇ ਬਲ ਦੇ ਨਾਲ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਈਏ, ਅਤੇ ਮਹਾਰਾਜ ਸਾਧਨ ਸੰਪੰਨ ਹੋ ਕੇ ਅਸੀਂ ਰੱਬ ਨੂੰ ਮਿਲ ਸਕਦੇ ਹਾਂ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਪਹਿਲਾ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਨਾਨਕ ਤੁਲਿਆ ਤੋਲ ਜੇ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਨਾਨਕ ਤੁਲਿਆ ਤੋਲ, ਭਾਈ ਪਰਮੇਸ਼ਰ ਜੀ ਦੇ ਬਰਾਬਰ ਤੋਲ ਵਿੱਚ ਪਾ ਕਰਕੇ, ਤੱਕੜੀ ਵਿੱਚ ਪਾ ਕਰਕੇ, ਸਾਧਨਾ ਨੂੰ ਪਾ ਕਰਕੇ, ਬੁੱਧੀ ਰੂਪੀ ਵੱਟੇ ਦੇ ਨਾਲ, ਇਸੇ ਪ੍ਰਕਾਰ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਦੇ ਨਾਲ, ਬੁੱਧੀ ਰੂਪੀ ਤੱਕੜੀ ਵਿੱਚ ਪਾ ਕਰਕੇ ਜੇਕਰ ਤੋਲਣਾ ਕਰੀਏ ਆਪਣੇ ਸਾਧਨਾ ਨੂੰ,

0: ਮੈਂ ਇੰਨੇ ਸਾਧਨ ਕਰ ਲਏ, ਇੰਨੇ ਸਾਲ ਤਪੱਸਿਆ ਕਰ ਲਈ, ਮੈਂ ਇੰਨੇ ਯਤਨ ਕਰ ਲਏ, ਇੰਨੇ ਨੇਮ ਕਰ ਲਏ, ਇੰਨੇ ਸੰਜਮ ਕਰ ਲਏ, ਇੰਨੇ ਬ੍ਰਤਨ ਕਰ ਲਏ, ਬ੍ਰਤ ਕਰ ਲਏ, ਇਸ ਪ੍ਰਕਾਰ ਇੰਨੇ ਨਿਯਮਾਂ ਨੂੰ ਧਾਰਨ ਕਰ ਲਿਆ, ਧੋਤੀ ਨੇਤੀ ਨਿਉਲੀ ਕਰ ਲਈ, ਜੇ ਜੀਓ ਪਿੱਛੇ ਪਾਈਐ, ਜੇ ਤੇ ਆਪਣੇ ਮਨ ਨੂੰ ਪਿੱਛੇ ਪਾ ਕਰਕੇ, ਮਨ ਦੀ ਵਿਚਾਰ ਕਰਕੇ ਆਪਣੇ ਸਾਧਨਾ ਨੂੰ ਤੋਲਣਾ ਕਰੀਏ, ਤੇ ਤੋਲਣ ਦੇ ਨਾਲ ਵਿਚਾਰ ਦੇ ਨਾਲ ਸਾਧਨਾ ਦੇ ਬਲ ਦੇ ਨਾਲ ਪਰਮੇਸ਼ਰ ਜੀ ਨੂੰ ਨਹੀਂ ਪਾਇਆ ਜਾਂਦਾ।
1: ਇੱਕ ਸੁਣ ਪੂਜੈ ਬੋਲ,
0: ਇੱਕ ਨਾ ਪੂਜੈ ਬੋਲ। ਪਰਮੇਸ਼ਰ ਜੀ ਦਾ ਜਿਹੜਾ ਇੱਕ ਵੀ ਬੋਲ ਅਰਥਾਤ ਪਰਉਪਕਾਰ ਹੈ ਨਾ, ਜੀਵ ਨੇ ਜਿੰਨੇ ਵੀ ਸਾਧਨ ਕੀਤੇ ਨੇ ਪਰਮੇਸ਼ਰ ਜੀ ਦੇ ਇੱਕ ਪਰਉਪਕਾਰ ਦੇ ਤੁੱਲ ਵੀ ਨਹੀਂ ਪੁੱਜਦੇ। ਪਰਮੇਸ਼ਰ ਜੀ ਨੇ ਕਿਰਪਾ ਕੀਤੀ ਹੈ ਨਾ, ਇਹ ਮਰਨ ਜੀਵਨ ਕੋ ਪ੍ਰਿਥਵੀ ਦੀਨੀ, ਧਰਤੀ ਦੇਗ ਮਿਲਾ ਇੱਕ ਵਾਰੀ, ਧਰਤੀ ਰੂਪੀ ਦੇਗ ਇੱਕੇ ਵਾਰੀ ਦੇ ਦਿੱਤੀ ਏ। ਜਦੋਂ ਤੋਂ ਜੀਵ ਜਨਮ ਲੈਂਦਾ ਮਰਨ ਤੱਕ ਧਰਤੀ ਤੋਂ ਭੰਡਾਰੇ ਖਾਈ ਜਾਂਦਾ, ਧਰਤੀ ਦੀ ਉਪਜ ਸਬਜ਼ੀਆਂ ਫਲ ਅੰਨ ਨੂੰ ਖਾਈ ਜਾਂਦਾ, ਇਹ ਦੇਗ ਇਹ ਭੰਡਾਰਾ ਇਹ ਲੰਗਰ ਕਦੇ ਮੁੱਕਦਾ ਹੀ ਨਹੀਂ। ਇਸੇ ਪ੍ਰਕਾਰ ਪਰਮੇਸ਼ਰ ਜੀ ਨੇ ਧਰਤੀ ਵਸਣ ਵਾਸਤੇ ਦਿੱਤੀ ਏ, ਧਰਤੀ ਦੇ ਉੱਪਰ ਹੀ ਤੁਰਦਾ ਫਿਰਦਾ, ਧਰਤੀ ਇਸ ਦੇ ਮਲ ਮੂਤਰ ਨੂੰ ਸਾਂਭਦੀ ਏ, ਧਰਤੀ ਇਸ ਨੂੰ ਜਲ ਆਪਣੇ ਵਿੱਚੋਂ ਪੀਣ ਵਾਸਤੇ ਦਿੰਦੀ ਏ। ਮੀਂਹ ਦਾ ਪਾਣੀ ਵੀ ਵਰਿਆ ਤਾਂ ਧਰਤੀ 'ਤੇ ਇਕੱਤਰ ਹੋਇਆ, ਬੋਰ ਕਰਕੇ ਕੱਢਿਆ ਤਾਂ ਵੀ ਧਰਤੀ 'ਚੋਂ ਹੀ ਕੱਢਿਆ। ਇਸ ਪ੍ਰਕਾਰ ਛਕਣ ਵਾਸਤੇ ਜਲ ਦਿੰਦੀ ਏ, ਖਾਣ ਵਾਸਤੇ ਭੰਡਾਰੇ ਦਿੰਦੀ ਏ, ਰਹਿਣ ਵਾਸਤੇ ਆਸਰਾ ਦਿੰਦੀ ਏ। ਘਰ ਮਕਾਨ ਧਰਤੀ 'ਤੇ ਬਣਦੇ ਨੇ ਨਾ, ਅਤੇ ਜਦੋਂ ਜੀਵ ਸਮਾਪਤ ਹੋ ਜਾਂਦਾ ਫਿਰ ਧਰਤੀ ਵਿੱਚ ਹੀ ਦੱਬ ਦਿੱਤਾ ਜਾਂਦਾ। ਇਸੇ ਪ੍ਰਕਾਰ ਕਿੰਨਿਆਂ ਦੇ ਅੰਤਮ ਸੰਸਕਾਰ ਕਰਕੇ ਜਿਹੜੇ ਫੁੱਲ ਨੇ ਉਹ ਧਰਤੀ ਵਿੱਚ ਦੱਬ ਦਿੱਤੇ ਜਾਂਦੇ ਨੇ, ਇਸੇ ਪ੍ਰਕਾਰ ਅੰਤਮ ਸੰਸਕਾਰ ਵੀ ਧਰਤੀ 'ਤੇ ਹੀ ਹੁੰਦਾ ਨਾ, ਧਰਤੀ ਮਾਤਾ ਗੋਦ ਦੇ ਵਿੱਚ ਹੀ ਸਮਾ ਲੈਂਦੀ ਏ। ਇਸ ਪ੍ਰਕਾਰ ਪਰਮੇਸ਼ਰ ਜੀ ਦੇ ਇੱਕ ਪਰਉਪਕਾਰ ਦੇ ਬਰਾਬਰ ਵੀ ਜੀਵ ਦੇ ਸਾਰੇ ਸਾਧਨ ਨਹੀਂ ਪੁੱਜ ਸਕਦੇ। ਪਰਮੇਸ਼ਰ ਜੀ ਨੇ ਰਹਿਣ ਵਾਸਤੇ ਧਰਤੀ ਨਾ ਦਿੱਤੀ ਹੋਵੇ, ਨਾ ਬਣਾਈ ਹੋਵੇ ਤੇ ਰਹੇਗਾ ਕਿੱਥੇ। ਇਸ ਪ੍ਰਕਾਰ ਪਰਮੇਸ਼ਰ ਜੀ ਨੇ ਛਕਣ ਵਾਸਤੇ ਭੋਜਨ ਹੀ ਨਾ ਪੈਦਾ ਕੀਤਾ ਹੋਵੇ, ਖਾਵੇਗਾ ਕੀ ਤੇ ਜੀਵੇਗਾ ਕਿਵੇਂ। ਜੇ ਪਰਮੇਸ਼ਰ ਜੀ ਨੇ ਜਲ ਹੀ ਪੈਦਾ ਨਾ ਕੀਤਾ ਹੋਵੇ ਤੇ ਜੀਵੇਗਾ ਕਿਵੇਂ। ਜੇ ਪਰਮੇਸ਼ਰ ਜੀ ਸਵਾਸ ਹੀ ਖਿੱਚ ਲਵੇ ਤੇ ਸਾਧਨ ਕਰੇਗਾ ਕਿਵੇਂ। ਇਹ ਪਰਉਪਕਾਰ ਨੇ ਨਾ ਪਰਮੇਸ਼ਰ ਜੀ ਦੇ, ਖਾਣ ਪਾਣ ਪਹਿਰਾਣ ਦਿੱਤਾ, 36 ਪ੍ਰਕਾਰ ਦੇ 6 ਰਸਾਂ ਵਾਲੇ ਭੋਜਨ ਦਿੱਤੇ, ਜੇ ਪ੍ਰਸਾਦ ਪੀ ਵਹਿ ਸੀਤਲ ਜਲਾ। ਇਸੇ ਪ੍ਰਕਾਰ ਇਹ ਸਾਰੀਆਂ ਦਾਤਾਂ ਪਰਮੇਸ਼ਰ ਜੀ ਦੀਆਂ ਨੇ, ਜੀਵ ਦੇ ਸਾਰੇ ਜਿਹੜੇ ਸਾਧਨ ਨੇ ਨਾ ਉਹ ਪਰਮੇਸ਼ਰ ਜੀ ਦੇ ਇੱਕ ਵੀ ਪਰਉਪਕਾਰ ਦੇ ਤੁੱਲ ਬਰਾਬਰ ਨਹੀਂ ਪੁੱਜਦੇ ਹਨ।
1: ਜੇ ਪੂਰੇ ਪੂਰਾ ਕਰਮ ਲੈ,
0: ਜੇ ਤੇ ਜੀਵ ਪੂਰਾ ਹੋਵੇ ਤੇ ਪੂਰੇ ਸਾਧਨ ਕਰਕੇ ਸਾਧਨਾ ਦੇ ਬਲ ਦੇ ਨਾਲ ਪਰਮੇਸ਼ਰ ਜੀ ਨੂੰ ਮਿਲ ਲਵੇ। ਪਰ ਜੀਵ ਹੈ ਅਧੂਰਾ, ਪਰਮੇਸ਼ਰ ਜੀ ਨੇ ਪੂਰੇ, ਇਸ ਕਰਕੇ ਸਾਧਨਾ ਦੇ ਬਲ ਦੇ ਨਾਲ ਨਹੀਂ ਮਿਲਦਾ ਹੈ।
1: ਵੱਡਾ ਆਖਣ ਭਾਰਾ ਤੋਲ
0: ਪਾਏ, ਤੇ ਇਸ ਪਰਮੇਸ਼ਰ ਜੀ ਦਾ ਨਾਮ ਆਖਣਾ ਬਹੁਤ ਵੱਡਾ ਹੈ, ਬੜੀਆਂ ਵੱਡੀਆਂ ਵਡਿਆਈਆਂ ਨੇ। ਭਾਰਾ ਤੋਲ, ਇਸ ਪ੍ਰਕਾਰ ਉਸਦਾ ਵਿਚਾਰ ਵੀ ਵੱਡਾ ਭਾਰੀ ਹੈ।
1: ਹੋਰ ਹੌਲੀ ਮਤੀ ਹੌਲੇ ਬੋਲ,
0: ਹੋਰ ਜਿੰਨੀ ਵੀ ਕੋਈ ਸਿਆਣਪ ਦੇ ਨਾਲ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਦੇ ਨਾਲ ਵੀ ਵਚਨ ਕਰ ਲਵੇ ਨਾ, ਤੇ ਪਰਮੇਸ਼ਰ ਜੀ ਦੀ ਮੁਕੰਮਲ ਰੂਪ ਵਿੱਚ ਵਿਚਾਰ ਨਹੀਂ ਕਥਨ ਕਰ ਸਕਦਾ। ਤੇ ਜੇ ਬੰਦਗੀ ਤੋਂ ਬਿਨਾਂ ਹੋਰ ਸਾਧਨਾ ਦੀ ਗੱਲ ਕਰੇ, ਜੀ ਜਪ ਕਰਕੇ, ਤਪ ਕਰਕੇ, ਬ੍ਰਤ ਕਰਕੇ, ਨੇਮ ਕਰਕੇ, ਸੰਜਮ ਕਰਕੇ, ਜਲ ਧਾਰੇ ਕਰਕੇ, ਧੂਣੀਆਂ ਤੋਂ ਖਾ ਕਰਕੇ, ਧੋਤੀ ਨੇਤੀ ਨਿਉਲੀ ਕਰਮ ਕਰਕੇ ਮੈਂ ਪਰਮੇਸ਼ਰ ਜੀ ਨੂੰ ਪਾ ਲਵਾਂਗਾ, ਹੋਰ ਹੌਲੀ ਮਤੀ, ਹੋਰ ਜਿੰਨੇ ਵੀ ਸਾਧਨ ਤੇ ਸਾਧਨਾ ਦਾ ਕਥਨ ਕਰਨਾ, ਇਹ ਹੌਲੀ ਮਤੀ ਹੈ, ਇਹ ਤੁਸ਼ਮਤ ਹੈ, ਇਹ ਅਲਪਮਤੀ ਹੈ। ਹੌਲੇ ਬੋਲ, ਕਿੰਨੇ ਵੀ ਸਾਧਨ ਕਥਨ ਕਰ ਲਵੇ, ਇਸੇ ਪ੍ਰਕਾਰ ਕਿੰਨੇ ਵੀ ਗੁਣ ਕਥਨ ਕਰ ਲਵੇ ਆਪਣੇ ਕਿ ਮੈਂ ਇੰਨੇ ਗੁਣਾਂ ਨੂੰ ਧਾਰਨ ਕਰਕੇ ਸਾਧਨ ਕੀਤੇ ਨੇ, ਉਹ ਹੌਲੇ ਬੋਲ ਹੀ ਨੇ, ਉਹ ਤੁਸ਼ ਬੋਲ ਹੀ ਹਨ।
1: ਧਰਤੀ ਪਾਣੀ ਪਰਬਤ ਪਹਾੜ,
0: ਭਾਈ ਜਿਸ ਪ੍ਰਕਾਰ ਇੱਕ ਸੁਨਿਆਰਾ ਹੋਵੇ ਤੇ ਨਿੱਕਾ ਜਿਹਾ ਸੁਨਿਆਰੇ ਦਾ ਕੰਡਾ ਹੁੰਦਾ, ਉਹ ਤੋਲਿਆਂ ਨੂੰ, ਗ੍ਰਾਮਾਂ ਨੂੰ, ਮਿਲੀਗ੍ਰਾਮਾਂ ਨੂੰ, ਕਹਿ ਲਈਏ ਮਾਸਿਆਂ ਨੂੰ ਤੇ ਰਤੀਆਂ ਨੂੰ ਤੇ ਤੋਲ ਸਕਦਾ। ਪਰ ਜੇ ਹੁਣ ਸੁਨਿਆਰੇ ਨੂੰ ਆਖੀਏ ਕਿ ਤੇਰੇ ਕੰਡੇ ਵਿੱਚ ਧਰਤੀ ਰੱਖ ਦੇਨੇ ਇੱਕ ਪਾਸੇ ਤੇ ਵੱਟੇ ਪਾ ਕੇ ਤੋਲ, ਧਰਤੀ ਦਾ ਭਾਰ ਕਿੰਨਾ। ਜੇ ਆਖੀਏ 7 ਸਮੁੰਦਰਾਂ ਦਾ ਪਾਣੀ ਤੇਰੇ ਕੰਡੇ ਵਿੱਚ ਪਾ ਕੇ ਤੋਲਣਾ ਚਾਹੁੰਦੇ ਹੈ, ਪਾ ਆਪਣੇ ਕੰਡੇ ਵਿੱਚ ਤੇ ਤੋਲ ਦੇ। ਜੇ ਕਹਿਣਾ ਕਰੀਏ ਸੁਮੇਰ ਪਰਬਤ ਵਰਗੇ ਜਿਹੜੇ ਪਰਬਤ ਨੇ ਤੇਰੇ ਕੰਡੇ ਵਿੱਚ ਧਰ ਦੇਨੇ ਆ, ਤੋਲ ਦੇ। ਜੇ ਕਹਿਣਾ ਕਰੀਏ ਭਾਰ 18 ਹੈ, ਭਾਰ ਬਨਸਪਤੀ ਜਿੰਨੀ ਵੀ ਏ, ਤੇਰੇ ਕੰਡੇ ਦੇ ਵਿੱਚ ਪਾਉਂਦੇ ਹਾਂ ਤੇ ਤੁਲ ਦੇਣਾ ਕਰ।
1: ਕਿਉਂ ਕੰਡਾ ਤੁਲ ਸੁਨਿਆਰ,
0: ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ ਵਿਚਾਰਾ, ਨਿੱਕਾ ਜਿਹਾ ਉਸਦਾ ਕੰਡਾ, ਕਿਵੇਂ ਧਰਤੀ ਨੂੰ ਪਾ ਕੇ ਕੰਡੇ ਵਿੱਚ ਤੋਲ ਸਕਦਾ, ਕਿਵੇਂ ਸੱਤ ਸਮੁੰਦਰਾਂ ਦੇ ਪਾਣੀ ਨੂੰ ਤੋਲ ਸਕਦਾ, ਕਿਵੇਂ ਪਰਬਤਾਂ ਨੂੰ ਤੋਲ ਸਕਦਾ, ਤੇ ਕਿਵੇਂ ਅਠਾਰ ਹੈ ਭਾਰ ਬਨਸਪਤੀ ਨੂੰ ਤੋਲ ਸਕਦਾ। ਅਠਾਰ ਹੈ ਭਾਰ ਬਨਸਪਤੀ ਤੋਂ ਭਾਵ ਹੈ ਧਰਤੀ ਦੇ ਉੱਪਰ ਇੰਨੀ ਬਨਸਪਤੀ ਏ, ਜਿਵੇਂ ਅੰਬਾਂ ਦੇ ਬੂਟੇ, ਅਮਰੂਦਾਂ ਦੇ ਬੂਟੇ, ਸੇਬਾਂ ਦੇ ਬੂਟੇ, ਅਨਾਰਾਂ ਦੇ ਬੂਟੇ, ਫਲਾਂ ਦੇ ਬੂਟੇ, ਕੇਲਿਆਂ ਦੇ ਬੂਟੇ, ਜਿੰਨੇ ਵੀ ਫਲਾਂ ਦੇ ਬੂਟੇ ਨੇ, ਸਬਜ਼ੀਆਂ ਦੇ ਬੂਟੇ ਨੇ, ਅੰਨ ਦੇ ਬੂਟੇ ਨੇ, ਸਾਰਿਆਂ ਦਾ ਇੱਕ ਇੱਕ ਪੱਤਾ ਲੈਣਾ। ਇੱਕ ਪੱਤਾ ਅੰਬ ਦਾ ਲੈ ਲਿਆ, ਇੱਕ ਅਨਾਰ ਦਾ ਲੈ ਲਿਆ, ਇੱਕ ਇਸੇ ਪ੍ਰਕਾਰ ਅਮਰੂਦ ਦਾ ਲੈ ਲਿਆ, ਇੱਕ ਲੀਚੀ ਦਾ ਲੈ ਲਿਆ, ਭਾਵ ਫਲਾਂ ਦੇ ਦਰਖਤਾਂ ਦੇ ਬੂਟਿਆਂ ਦੇ ਇੱਕ ਇੱਕ ਪੱਤੇ ਨੂੰ ਲੈ ਲਿਆ, ਇੱਕ ਬੋੜ ਦਾ ਲੈ ਲਿਆ, ਇੱਕ ਪਿੱਪਲ ਦਾ ਲੈ ਲਿਆ, ਇੱਕ ਸਫੈਦੇ ਦਾ ਲੈ ਲਿਆ। ਇਸੇ ਪ੍ਰਕਾਰ ਸਬਜ਼ੀਆਂ ਦੇ ਬੂਟੇ ਨੇ, ਇੱਕ ਮਿਰਚਾਂ ਦੇ ਬੂਟੇ ਤੋਂ ਪੱਤਾ ਤੋੜ ਲਿਆ, ਇੱਕ ਬੈਂਗਣਾ ਬਤਾਊਆਂ ਦੇ ਬੂਟੇ ਦਾ ਪੱਤਾ ਤੋੜ ਲਿਆ, ਇੱਕ ਭਿੰਡੀਆਂ ਦਾ ਤੋੜ ਲਿਆ। ਸਾਰੀ ਜਿੰਨੀ ਬਨਸਪਤੀ ਇੱਕ ਇੱਕ ਪੱਤਾ ਤੋੜ ਕੇ ਉਹਨੂੰ ਤੋਲੀਏ ਤੇ ਅਠਾਰਾਂ ਹੈ ਭਾਰ ਬਣ ਜਾਂਦੇ ਨੇ, ਭਾਵ ਅਠਾਰਾਂ ਪੰਡਾਂ ਬਣ ਜਾਂਦੀਆਂ ਨੇ। ਸੋ ਜਿਹੜਾ ਭਾਰ ਉਹ ਸਵਾ ਮਣ ਦਾ ਮੰਨਿਆ ਗਿਆ, ਸਵਾ ਸਵਾ ਮਣ ਦੀਆਂ ਅਠਾਰਾਂ ਪੰਡਾਂ ਬਣ ਜਾਂਦੀਆਂ ਨੇ, ਇੱਕ ਇੱਕ ਪੱਤਾ ਹੀ ਤੋੜ ਲਈਏ ਤੇ ਜੇ ਇੱਕ ਇੱਕ ਪੱਤਾ ਤੋੜੀਏ ਤੇ ਅਠਾਰਾਂ ਭਾਰ ਬਣਦੇ ਨੇ, ਤੇ ਸਾਰੀ ਬਨਸਪਤੀ ਨੂੰ ਕੌਣ ਤੋਲ ਸਕਦਾ। ਜੇ ਸੁਨਿਆਰ ਵਿਚਾਰੇ ਨੂੰ ਕਹੀਏ ਅਠਾਰਾਂ ਭਾਰ ਬਨਸਪਤੀ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੰਨੀ ਏ, ਤੇ ਇਸ ਨੂੰ ਤੋਲਣਾ ਕਰ, ਤੇ ਨਹੀਂ ਤੋਲ ਸਕਦਾ।
1: ਤੋਲਾ ਮਾਸਾ ਰਤਕ ਪਾਏ,
0: ਜਿਹੜਾ ਸੁਨਿਆਰਾ ਹੈ ਉਹ ਤੇ ਵਿਚਾਰਾ ਤੱਕੜੀ ਦੇ ਨਿੱਕੇ ਜਿਹੇ ਛਾਬੇ ਦੇ ਵਿੱਚ, ਨਿੱਕੇ ਜਿਹੇ ਕੰਡੇ ਦੇ ਇੱਕ ਪਾਸੇ ਦੇ ਵਿੱਚ ਤੋਲਾ ਪ੍ਰਮਾਣ ਵੱਟਾ ਪਾ ਦੇਵੇਗਾ, ਮਾਸਾ ਇੱਕ ਗ੍ਰਾਮ ਦਾ ਵੱਟਾ ਪਾ ਦੇਵੇਗਾ, ਰਤਕ 125 ਮਿਲੀਗ੍ਰਾਮ ਦੀ ਹੁੰਦੀ ਹੈ, 8 ਰਤੀਆਂ ਦਾ ਇੱਕ ਮਾਸਾ ਅਥਵਾ ਗ੍ਰਾਮ ਹੁੰਦਾ ਹੈ, ਤੇ 12 ਗ੍ਰਾਮਾਂ ਦਾ ਇੱਕ ਤੋਲਾ ਹੁੰਦਾ ਹੈ। ਅੱਜ ਕੱਲ੍ਹ ਭਾਵੇਂ 10 ਗ੍ਰਾਮਾਂ ਦਾ ਕਹਿੰਦੇ ਨੇ, ਪਰ ਸਾਰੀਆਂ ਲਿਖਤਾਂ ਦੇ ਵਿੱਚ ਤੋਲਾ ਅੱਜ ਵੀ 12 ਗ੍ਰਾਮ ਦਾ ਹੀ ਹੁੰਦਾ ਹੈ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਇੱਕ ਤੋਲਾ ਭਰ ਪ੍ਰਮਾਣ, ਇੱਕ ਮਾਸਾ ਭਰ ਪ੍ਰਮਾਣ, ਇੱਕ ਰੱਤੀ ਭਰ ਪ੍ਰਮਾਣ ਦਾ ਵੱਟਾ ਸੁਨਿਆਰ ਕੰਡੇ ਦੇ ਇੱਕ ਛਾਬੇ ਵਿੱਚ ਪਾਵੇਗਾ।
1: ਨਾਨਕ ਪੁੱਛਿਆ ਦੇ ਪੁਜਾਏ,
0: ਇਸ ਪ੍ਰਕਾਰ ਜੇਕਰ ਉਸ ਨੂੰ ਪੁੱਛ ਲਈਏ, ਭਾਈ ਸਾਰੀ ਪ੍ਰਿਥਵੀ ਤੋਲ ਦੇਵੇਗਾ, ਪਾਣੀ ਤੋਲ ਦੇਵੇਗਾ, 18 ਭਾਰ ਬਨਸਪਤੀ ਤੋਲ ਦੇਵੇਗਾ, ਪਰਬਤਾਂ ਦੇ ਭਾਰ ਨੂੰ ਤੋਲ ਦੇਵੇਗਾ, ਦੇ ਪੁਜਾਏ, ਤੇ ਕੀ ਉਸਦੇ ਜਿਹੜੇ ਵੱਟੇ ਨੇ ਇਹਨਾਂ ਦੇ ਬਰਾਬਰ ਪੁਜਾ ਦੇਵੇਗਾ, ਪੁੱਜ ਜਾਣਗੇ, ਨਹੀਂ ਪੁੱਜਣਗੇ। ਸੁਨਿਆਰ ਵਿਚਾਰਾ ਇਹਨਾਂ ਸਾਰੀਆਂ ਵਸਤੂਆਂ ਨੂੰ ਨਹੀਂ ਤੋਲ ਸਕਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਹਨ,
1: ਨਾਨਕ ਤੁਲਿਆ ਹੈ ਤੋਲ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਭਾਈ ਵਾਹਿਗੁਰੂ ਜੀ ਦੇ ਤੋਲ ਦੇ ਵਿੱਚ, ਵਿਚਾਰ ਦੇ ਵਿੱਚ ਉਹ ਜੀਵ ਤੁਲਦਾ ਹੈ, ਪੂਰਾ ਨਿਭਦਾ ਹੈ।
1: ਜੀਉ ਪਿੱਛੇ ਪਾਈਐ,
0: ਜਿਹੜਾ ਆਪਣੇ ਜੀ ਨੂੰ ਪਿੱਛੇ ਪਾ ਦੇਵੇ, ਮਨ ਦੇ ਪਿੱਛੇ ਨਾ ਲੱਗੇ, ਮਨ ਨੂੰ ਪਿੱਛੇ ਪਾ ਦੇਵੇ, ਗੁਰਮੁਖ ਹੋ ਕਰਕੇ ਰਹੇ, ਮਨਮੁਖ ਨਾ ਬਣੇ, ਮਨ ਦੇ ਪਿੱਛੇ ਨਾ ਲੱਗੇ। ਮਨ ਤੇ ਐਸਾ ਹੈ, ਕਬਹੂ ਜੀਅੜਾ ਊਬ ਚੜਤਾ ਹੈ, ਕਬਹੂ ਜਾਏ ਪਾਇਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਲੋਭੀ ਜੀ ਹੈ ਤੇ ਕਦੇ ਟਿਕਦਾ ਹੀ ਨਹੀਂ, ਇਹ ਤੇ ਮਨ ਜਿਹੜਾ ਹੈ ਐਸਾ ਹੋ ਰਿਹਾ ਹੈ, ਜੈਸੇ ਮਰਕਟ ਬਿਰਸ਼ ਪਰ ਕਬਹੂ ਨਾ ਠੰਡੋ ਹੋਤ, ਜਿਵੇਂ ਬਾਂਦਰ ਦਰਖਤ ਦੀ ਇੱਕ ਟਾਣੀ ਤੇ ਕਦੇ ਟਿਕਦਾ ਹੀ ਨਹੀਂ, ਭੱਜਾ ਹੀ ਫਿਰਦਾ, ਦੌੜਾ ਹੀ ਫਿਰਦਾ ਨਾ, ਇਸ ਪ੍ਰਕਾਰ ਦਾ ਇਹ ਮਨ ਹੈ। ਚੱਲ ਦਲ ਪਤ ਪਟਾਕ ਪਤ, ਦਮਨ ਕਸ਼ਕ ਮਾਥ, ਧੂਪ ਦੀਪ ਦੀਪਕ ਸਿਖਿਆਓ, ਮਨ ਵਰਤ ਜਾਓ ਅਨਾਥ। ਪਿੱਪਲ ਦੇ ਸਿਰੇ ਦੀ ਕੁਰੁੰਬਲੀ ਵਾਂਗੂ ਹਿਲਦਾ ਰਹਿੰਦਾ, ਨਿਸ਼ਾਨ ਸਾਹਿਬ ਦੇ ਫਰਰੇ ਵਾਂਗੂ ਹਿਲਦਾ ਰਹਿੰਦਾ, ਕਸ਼ੂ ਕੁਮੇ ਦੀ ਸਰੀ ਵਾਂਗੂ ਚੰਚਲ ਹੈ, ਹਾਥੀ ਦੇ ਕੰਨਾਂ ਵਾਂਗੂ ਚਿੰਚਲ ਹੈ, ਸੋ ਭੂਤ ਨੇ ਦੀਵੇ ਵਾਂਗੂ ਚੰਚਲ ਹੈ, ਜੋੜੀ ਵਜਾਉਣ ਵਾਲੇ ਦੀਆਂ ਉਂਗਲਾਂ ਵਾਂਗੂ ਚੰਚਲ ਹੈ। ਇਹ ਮਨ ਤੇ ਕਦੇ ਠਹਿਰਦਾ ਹੀ ਨਹੀਂ, ਮਨ ਨੂੰ ਜੀਵ ਪਿੱਛੇ ਪਾ ਦੇਵੇ, ਅਰਥਾਤ ਮਨ ਦੀਆਂ ਬੁਰਿਆਈਆਂ ਨੂੰ ਧਾਰਨ ਨਾ ਕਰੇ, ਤੇ ਗੁਰਮੁਖ ਹੋ ਕਰਕੇ ਰਹਿਣਾ ਕਰੇ।
1: ਇੱਕ ਸੁਣ ਪੂਜਹਿ ਬੋਲ,
0: ਇਸ ਪ੍ਰਕਾਰ ਇੱਕ ਨਾ ਪੂਜਹਿ ਬੋਲ, ਐਸੇ ਜਿਹੜੇ ਮਹਾਤਮਾ ਨੇ ਨਾ, ਮਨ ਦੇ ਪਿੱਛੇ ਨਹੀਂ ਲੱਗਦੇ, ਸਤਿਗੁਰੂ ਜੀ ਦੇ ਪਿੱਛੇ ਲੱਗਦੇ ਨੇ। ਭਾਈ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਇਵੇਂ ਬੇਨਤੀਆਂ ਕਰਦੇ ਨੇ, ਮਹਾਰਾਜ ਆਪ ਜੀ ਦੇ ਇੱਕ ਬੋਲ ਦੀ ਵੀ ਅਸੀਂ ਕਮਾਈ ਕਰਨ ਜੋਗੇ ਨਹੀਂ, ਰਾਤ ਦਿਨ ਸਿਮਰਨ ਭਜਨ ਕਰਦਿਆਂ ਵੀ ਕਹਿੰਦੇ ਨੇ, ਮਹਾਰਾਜ ਸਾਡੇ ਤੋਂ ਆਪ ਜੀ ਦੇ ਬੋਲ ਕਮਾਏ ਨਹੀਂ ਜਾਂਦੇ। ਇਸੇ ਪ੍ਰਕਾਰ
1: ਇਕਸ ਨਾ ਪੂਜਹਿ ਬੋਲਾ।
0: ਭਾਈ ਉਹਨਾਂ ਦਾ ਇੱਕ ਇੱਕ ਬੋਲ ਸੱਚਾ ਹੁੰਦਾ ਹੈ। ਸ੍ਰਿਸ਼ਟੀ ਦੇ ਲੋਕ ਜੀਵ ਜਿਹੜੇ ਨੇ ਜਨ ਸਾਧਾਰਨ ਉਹਨਾਂ ਦੇ ਇੱਕ ਬੋਲ ਦੇ ਬਰਾਬਰ ਵੀ ਨਹੀਂ ਪੁੱਜਦੇ।
1: ਜੇ ਪੂਰੇ ਪੂਰਾ ਕਰ ਮਿਲਾ,
0: ਜਿਹੜੇ ਮਹਾਤਮਾ ਜਨ ਪੂਰੇ ਪਰਮੇਸ਼ਰ ਜੀ ਦੀ ਬੰਦਗੀ ਕਰਕੇ ਪੂਰੇ ਹੋ ਗਏ ਅਵਸਥਾ ਕਰਕੇ ਤੇ ਬੰਦਗੀ ਕਰਕੇ ਪਰਮੇਸ਼ਰ ਜੀ ਨੂੰ ਮਿਲੇ ਹਨ।
1: ਵੱਡਾ ਆਖਣ ਭਾਰਾ ਤੋਲ,
0: ਮਹਾਰਾਜ ਉਹਨਾਂ ਗੁਰਮੁਖਾਂ ਦੀ ਵਡਿਆਈ ਕਿੰਨੀ ਕੁ ਹੈ ਤੇ ਹਜ਼ੂਰ ਫਰਮਾਉਂਦੇ ਨੇ ਵੱਡਾ ਆਖਣ, ਭਾਈ ਉਹਨਾਂ ਦਾ ਆਖਣਾ ਵੱਡਾ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਵੱਡੇ ਪਰਮੇਸ਼ਰ ਜੀ ਨੂੰ ਮਿਲ ਕਰਕੇ ਵੱਡੇ ਨੂੰ ਆਖ ਕਰਕੇ ਵੱਡੇ ਹੋ ਗਏ ਨੇ। ਭਾਰਾ ਤੋਲ ਉਹਨਾਂ ਦੇ ਬੋਲਾਂ ਦਾ ਵਿਚਾਰ ਵੀ ਵੱਡਾ ਹੈ।
1: ਹੋਰ ਹੌਲੀ ਮਤੀ ਹੌਲੇ ਬੋਲ,
0: ਹੋਰ ਜਿਹੜੇ ਸੰਸਾਰ ਦੇ ਲੋਕ ਨੇ ਉਹਨਾਂ ਦੀ ਹੌਲੀ ਹੀ ਮਤ ਹੈ ਤੇ ਹੌਲੇ ਹੋਸ਼ੇ ਬੋਲਾਂ ਨੂੰ ਬੋਲਦੇ ਹਨ।
1: ਧਰਤੀ ਪਾਣੀ ਪਰਬਤ ਪਹਾੜ,
0: ਮਹਾਰਾਜ ਮਹਾਤਮਾ ਦੀ ਰਹਿਣੀ ਕਿਹੋ ਜਿਹੀ ਹੁੰਦੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਧਰਤੀ ਵਰਗੇ ਖਿਮਾ ਦੇ ਗੁਣ ਨੂੰ ਧਾਰਨ ਕਰਦੇ ਨੇ। ਧਰਤੀ ਦੇ ਉੱਪਰ ਕੋਈ ਚੰਦਨ ਦੇ ਲੇਪ ਫੇਰੀ ਜਾਵੇ, ਕੋਈ ਪਾਣੀ ਇਸ ਦਾ ਸੀਨਾ ਪਾੜ ਕੇ ਕੱਢ ਲਵੇ, ਕੋਈ ਖੂਹ ਪੁੱਟੀ ਜਾਵੇ, ਕੋਈ ਧਰਤੀ ਨੂੰ ਵਾਹੀ ਜਾਵੇ, ਨਾ ਕਿਸੇ ਨੂੰ ਧਰਤੀ ਵਰ ਦਿੰਦੀ ਏ ਤੇ ਨਾ ਸਰਾਪ ਦਿੰਦੀ ਏ। ਉਹ ਧਰਤੀ ਵਰਗੇ ਧੀਰਜਧਾਰੀ ਹੋ ਜਾਂਦੇ ਨੇ, ਪਾਣੀ ਵਰਗੇ ਸੀਤਲ ਸੁਭਾਅ ਵਰਗੇ ਹੋ ਜਾਂਦੇ ਨੇ, ਪਰਬਤ ਵਰਗੇ ਅਟਲ ਹੋ ਜਾਂਦੇ ਨੇ। ਜਿਸ ਪ੍ਰਕਾਰ ਭਾਰੇ ਪਰਬਤ ਹਿੱਲਦੇ ਨਹੀਂ, 18 ਭਾਰ ਬਨਸਪਤੀ ਜੀਵਾਂ ਨੂੰ ਸੁੱਖ ਦਿੰਦੀ ਏ ਨਾ, ਅੰਨ ਦੇ ਕਰਕੇ, ਫਲ ਦੇ ਕਰਕੇ, ਸਬਜ਼ੀਆਂ ਦੇ ਕਰਕੇ, ਛਾਂ ਦੇ ਕਰਕੇ। ਇਸ ਪ੍ਰਕਾਰ ਜਿਹੜੇ ਪਰਮੇਸ਼ਰ ਜੀ ਦੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਤਿੰਨਾਂ ਨੂੰ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਰੁੱਖਾਂ ਵਰਗੇ 18 ਭਾਰ ਬਨਸਪਤੀ ਵਰਗੇ ਭਾਈ ਉਹ ਜ਼ੇਰੇ ਨੂੰ ਧਾਰਨ ਕਰਦੇ ਹਨ।
1: ਕਿਉਂ ਕੰਡਾ ਤੋਲੇ ਸੁਨਿਆਰ,
0: ਮਹਾਰਾਜ ਜਿਹੜੇ ਬ੍ਰਾਹਮਣ ਨੇ, ਸ੍ਰੇਸ਼ਟ ਮਤ ਵਾਲੇ ਨੇ, ਵੇਦਾਂ ਦੇ, ਸ਼ਾਸਤਰਾਂ ਦੇ, ਸਿਮਰਤੀਆਂ ਦੇ ਗਿਆਤਾ, ਬੜੇ ਬੜੇ ਵਿਦਵਾਨ ਸਿਆਣੇ ਨੇ, ਉਹ ਤੇ ਉਹਨਾਂ ਮਹਾਤਮਾ ਦੇ ਗੁਣਾਂ ਨੂੰ ਕਹਿ ਹੀ ਸਕਦੇ ਹੋਣਗੇ, ਉਹਨਾਂ ਦੀ ਵਿਚਾਰ, ਉਹਨਾਂ ਦੀ ਸੋਭਾ ਕਹਿ ਹੀ ਸਕਦੇ ਹੋਣਗੇ ਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਮਹਾਤਮਾ ਦੀ ਮਹਿਮਾ ਅੱਗੇ ਵੱਡੇ ਤੋਂ ਵੱਡੇ ਵਿਦਵਾਨ ਵੀ ਇਸ ਪ੍ਰਕਾਰ ਨੇ ਕਿ ਉਹ ਕੰਡਾ ਤੋਲੇ ਸੁਨਿਆਰ। ਜਿਵੇਂ ਸੁਨਿਆਰ ਆਪਣੇ ਛੋਟੇ ਜਿਹੇ ਕੰਡੇ ਤੇ 18 ਭਾਰ ਬਨਸਪਤੀ, ਪਰਬਤਾਂ ਦੇ ਭਾਰ, ਪਾਣੀ ਦੇ ਭਾਰ ਤੇ ਧਰਤੀ ਨੂੰ ਨਹੀਂ ਤੋਲ ਸਕਦਾ, ਵੱਡੇ ਤੋਂ ਵੱਡਾ ਵਿਦਵਾਨ ਵੀ ਸਾਧੂ ਜਨ ਮਹਾਤਮਾ ਦੀ ਮਹਿਮਾ ਨੂੰ ਵਖਿਆਣ ਨਹੀਂ ਕਰ ਸਕਦਾ।
1: ਤੋਲਾ ਮਾਸਾ ਰਤਕ ਪਾਏ,
0: ਜੇ ਚਾਰ ਵੇਦਾਂ ਦੇ ਗਿਆਨਾਂ ਦੇ ਨਾਲ, ਗਿਆਨ ਦੇ ਨਾਲ ਕਥਨ ਕਰਨ ਦਾ ਯਤਨ ਕਰੇ ਤੇ ਮਹਾਤਮਾ ਦੀ ਵਡਿਆਈ ਦੇ ਤੁਲ ਨਹੀਂ ਪੁੱਜ ਸਕਦਾ। ਜੋ ਚਾਰ ਵੇਦਾਂ ਦੇ ਦੁਆਰਾ, ਬਚਨਾਂ ਦੁਆਰਾ ਵਡਿਆਈ ਕਰਨੀ ਉਹ ਤੋਲਾ ਮਾਤਰ ਹੈ, ਜੋ ਛੇ ਸ਼ਾਸਤਰਾਂ ਦੀ ਸਿਆਣਪ ਦੇ ਨਾਲ ਵਡਿਆਈ ਕਰਨੀ ਉਹ ਮਾਸਾ ਮਾਤਰ ਹੈ, ਜੋ 27 ਸਿਮਰਤੀਆਂ ਦੇ ਬਚਨਾਂ ਦੁਆਰਾ ਮਹਾਤਮਾ ਦੀ ਵਡਿਆਈ ਕਹਿਣੀ ਹੈ ਉਹ ਰਤਕ ਰਤੀ ਮਾਤਰ ਹੈ।
1: ਨਾਨਕ ਪੁੱਛਿਆ ਦੇ ਪੁਜਾਏ,
0: ਭਾਈ ਇਸ ਪ੍ਰਕਾਰ ਜੇ ਵਿਦਵਾਨ ਜਨਾਂ ਨੂੰ ਪੁੱਛ ਲਈਏ ਮਹਾਤਮਾ ਦੀ ਕਿੰਨੀ ਕੁ ਮਹਿਮਾ ਹੈ, ਸਾਧ ਕੀ ਮਹਿਮਾ ਕਹੀ ਨਾ ਜਾਏ, ਤੇ ਵੱਡੇ ਵੱਡੇ ਵਿਦਵਾਨਾਂ ਤੇ ਪੰਡਿਤਾਂ ਦੇ ਪਾਸੋਂ ਵੀ ਸਾਧ ਜਨਾਂ ਦੀ ਮਹਿਮਾ ਕਹਿਣ ਵਿੱਚ ਨਹੀਂ ਆਉਂਦੀ। ਪੁੱਛਿਆ ਦੇ ਪੁਜਾਏ, ਜੇ ਪੁੱਛ ਲੈਣਾ ਕਰੀਏ ਤੇ ਕੀ ਮਹਿਮਾ ਜਿੰਨੀ ਮਹਾਤਮਾ ਦੀ ਹੈ, ਆਪਣੇ ਬੋਲਾਂ ਦੇ ਨਾਲ ਪੁਜਾਏ ਪੁੱਜ ਆਏ ਪੁੱਜ ਆਏਗਾ, ਕਹਿ ਦੇਵੇਗਾ, ਅਰਥਾਤ ਨਹੀਂ ਕਹਿ ਸਕਦਾ। ਸੋ ਜਿਹੜੀ ਸਾਧੂ ਜਨਾਂ ਦੀ ਮਹਿਮਾ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਸੋ ਵੇਦ ਵੀ ਸਾਧੂ ਮਹਾਤਮਾ ਦੀ ਮਹਿਮਾ ਨੂੰ ਨਹੀਂ ਜਾਣਦੇ, ਵੱਡੇ ਤੋਂ ਵੱਡਾ ਵਿਦਵਾਨ ਵੀ ਕਹਿ ਕੇ ਨਹੀਂ ਕਥਨ ਕਰ ਸਕਦਾ।
1: ਮੂਰਖ ਅੰਧਿਆ ਅੰਧੀ ਧਾਤ,
0: ਮਹਾਰਾਜ ਫਿਰ ਨਾਮ ਜਪ ਕੇ ਮਹਾਤਮਾ ਹੋ ਕਰਕੇ ਇੰਨੀ ਵੱਡੀ ਭਾਰੀ ਮਹਿਮਾ ਦੇ ਮਾਲਕ ਹੋ ਜਾਂਦੇ ਨੇ ਗੁਰਮੁਖ ਪਿਆਰੇ, ਫਿਰ ਸੰਸਾਰ ਦੇ ਸਾਰੇ ਜੀਵ ਵਾਹਿਗੁਰੂ ਜੀ ਦੀ ਮਹਿਮਾ ਕਿਉਂ ਨਹੀਂ ਕਰਦੇ? ਸਾਰੀ ਇਹੋ ਜਿਹੀਆਂ ਵਡਿਆਈਆਂ ਦੇ ਮਾਲਕ ਕਿਉਂ ਨਹੀਂ ਬਣ ਜਾਂਦੇ? ਸਾਰੀ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੇ ਕਿਉਂ ਨਹੀਂ ਹੋ ਜਾਂਦੇ? ਹਜ਼ੂਰ ਫਰਮਾਉਂਦੇ ਨੇ ਦੁਨੀਆਂ ਦੇ ਲੋਕ ਮੂਰਖ ਹੋ ਰਹੇ ਨੇ, ਅੰਧਿਆ, ਮਨ ਅਤੇ ਨੇਤਰਾਂ ਰੂਪੀ, ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਹੋ ਰਹੇ ਨੇ। ਅੰਧੀ ਧਾਤ, ਇਹਨਾਂ ਦੀ ਜਿੰਨੀ ਧੌਣੀ ਹੈ ਨਾ, ਜਿੰਨੀ ਦੌੜ ਭੱਜ ਹੈ ਨਾ, ਉਹ ਵੀ ਸਾਰੀ ਅਗਿਆਨੀਆਂ ਵਾਲੀ, ਅੰਨਿਆਂ ਵਾਲੀ ਹੋ ਰਹੀ ਹੈ। ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਮਾਰਗ ਨੂੰ ਛੱਡ ਕੇ ਤੇ ਸੰਸਾਰ ਦੇ ਸੰਬੰਧੀਆਂ ਤੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਦੌੜੇ ਫਿਰਦੇ ਹਨ।
1: ਕਹੇ ਕਹੇ ਕਹਿਣ ਕਹਾਇਨ ਆਪ,
0: ਸੋ ਇਸ ਪ੍ਰਕਾਰ ਦੂਜਿਆਂ ਦੇ ਕੋਲੋਂ ਵਡਿਆਈਆਂ ਕਰਵਾ ਲੈਂਦੇ ਨੇ, ਫਲਾਨਾ ਬੜਾ ਚੰਗਾ ਹੈ, ਕਿਸੇ ਨੂੰ ਧਨ ਦੇ ਕਰਕੇ, ਕਿਸੇ ਨੂੰ ਦਾਨ ਦੇ ਕਰਕੇ ਵਡਿਆਈਆਂ ਕਰਵਾਉਂਦੇ ਨੇ, ਆਪਣੇ ਮੂੰਹੋਂ ਆਪਣੀਆਂ ਵਡਿਆਈਆਂ ਕਹਿੰਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿ ਕਹਿ ਕਹਿਣ, ਕਹਿਣੇ ਵਾਲੇ ਹੋ ਕਰਕੇ ਕਹਿੰਦੇ ਰਹਿੰਦੇ ਨੇ ਅਤੇ ਆਪਣੀਆਂ ਵਡਿਆਈਆਂ ਨੂੰ ਕਹਿੰਦੇ ਨੇ। ਕਹਾਏਨ ਅਤੇ ਕਹਾਉਣਾ ਕਰਦੇ ਨੇ ਦੂਜਿਆਂ ਦੇ ਪਾਸੋਂ ਵੀ, ਆਪ ਆਪਣੇ ਆਪ ਨੂੰ ਵੱਡਾ ਕਿ ਮੈਂ ਵੱਡਾ ਹਾਂ। ਜਿੰਨੇ ਲੀਡਰ ਨੇ, ਜਿੰਨੇ ਪ੍ਰਧਾਨ ਨੇ, ਚਾਹੇ ਉਹ ਸੁਸਾਇਟੀਆਂ ਦੇ ਨੇ, ਚਾਹੇ ਸਭਾਵਾਂ ਦੇ ਨੇ, ਚਾਹੇ ਇਸੇ ਪ੍ਰਕਾਰ ਬਲਾਕ ਸੰਮਤੀ ਦੇ ਨੇ, ਹਰ ਕੋਈ ਆਪਣੇ ਆਪ ਨੂੰ ਵੱਡਾ ਅਖਵਾਉਣ ਅਤੇ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਜੁਟਿਆ ਹੋਇਆ। ਵਿਸ਼ੇਸ਼ ਕਰਕੇ ਰਾਜਨੀਤਿਕਾਂ ਦਾ ਸਾਰਾ ਹੀ ਜ਼ੋਰ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਅਤੇ ਆਪਣੇ ਆਪ ਨੂੰ ਵੱਡਾ ਅਖਵਾਉਣ ਵਿੱਚ ਲੱਗਾ ਹੁੰਦਾ। ਸਤਿਗੁਰੂ ਜੀ ਅੰਨਿਆਂ ਦੀ ਸੰਗਿਆ ਦਿੰਦੇ ਨੇ, ਬਚਨ ਕਰਦੇ ਨੇ, ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਨੇ, ਖੁਦ ਨੂੰ ਵੱਡਾ ਖਵਾਉਣ ਦਾ ਯਤਨ ਕਰਦੇ ਨੇ। ਕਹਿ ਕਹਿ ਕਰਕੇ, ਆਪੇ ਹੀ ਆਪਣੀਆਂ ਵਡਿਆਈਆਂ ਕਰਕੇ, ਕਹਿਣੇ ਵਾਲੇ ਹੋ ਕਰਕੇ ਆਪਣੇ ਆਪ ਨੂੰ ਵੱਡਾ ਖਵਾਉਣ 'ਚ ਲੱਗੇ ਨੇ। ਜੇ ਤਾਂ ਪਰਮੇਸ਼ਰ ਜੀ ਦੀਆਂ ਵਡਿਆਈਆਂ ਕਰਨ, ਬੰਦਗੀ ਕਰਨੇ ਵਾਲੇ ਹੋਣ ਤਾਂ ਕੁਛ ਭਲਾ ਹੋਵੇ, ਪਰ ਪਰਮੇਸ਼ਰ ਜੀ ਦੀ ਬੰਦਗੀ ਛੱਡ ਕੇ ਅੰਨੇ ਹੋ ਰਹੇ ਨੇ ਅਤੇ ਅੰਧੀ ਇਹਨਾਂ ਦੀ ਦੌੜ ਹੋ ਰਹੀ ਏ, ਆਪਣੇ ਆਪ ਨੂੰ ਵੱਡੇ ਸਦਾਉਣ ਵਿੱਚ ਲੱਗੇ ਹਨ।
1: ਮਹੱਲਾ ਪਹਿਲਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਤਾਈਂ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਦੋਂ ਨਾਮ ਦਾ ਜਪਣਾ ਹੀ ਸੁਖਾਲਾ ਸੁਖਦਾਈ ਪਰਮੇਸ਼ਰ ਜੀ ਦੇ ਨਾਲ ਮਿਲਣ ਵਾਲਾ ਹੈ, ਜਦੋਂ ਨਾਮ ਹੀ ਸਾਰੇ ਸੁੱਖਾਂ ਦਾ ਦਾਤਾ ਅਤੇ ਮਨ ਦੀ ਸ਼ਾਂਤੀ ਦੇਣ ਵਾਲਾ ਹੈ ਮਹਾਰਾਜ, ਫਿਰ ਸਾਰੇ ਜੀਵਾਂ ਨੂੰ ਨਾਮ ਜਪਣਾ ਚਾਹੀਦਾ ਨਾ। ਸਾਰੇ ਨਾਮ ਜਪਦੇ ਕਿਉਂ ਨਹੀਂ, ਨਾ ਇਸ 'ਤੇ ਕੋਈ ਖਰਚਾ ਆਵੇ, ਨਾ ਇਸ 'ਤੇ ਕੋਈ ਪੈਸੇ ਲੱਗਣ। ਇਸ ਪ੍ਰਕਾਰ ਫਿਰ ਪਰਮੇਸ਼ਰ ਜੀ ਦੇ ਨਾਮ ਨੂੰ ਸਾਰੇ ਜੀਵ ਕਿਉਂ ਨਹੀਂ ਜਪਦੇ? ਤੀਰਥ ਯਾਤਰਾ ਕਰਨੀ ਹੋਵੇ ਬੜਾ ਧਨ ਖਰਚ ਹੁੰਦਾ ਹੈ, ਦਾਨ ਕਰਨੇ ਹੁਣ ਧਨ ਜਾਂਦਾ ਹੈ, ਕਿਸੇ ਦੀ ਕੋਈ ਸੇਵਾ ਕਰਨੀ ਹੋਵੇ ਧਨ ਜਾਂਦਾ ਹੈ, ਕਿਸੇ ਦਾ ਭਲਾ ਕਰਨਾ ਹੋਵੇ ਧਨ ਲੱਗਦਾ, ਖਰਚਾ ਹੁੰਦਾ ਹੈ, ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਹੋਵੇ ਧਨ ਲੱਗਦਾ, ਕਿਸੇ ਨੂੰ ਵਸਤਰ ਦੇਣੇ ਹੋਣ ਧਨ ਲੱਗਦਾ, ਮਾਇਆ ਖਰਚ ਹੁੰਦੀ ਹੈ। ਪਰ ਨਾਮ ਜਪਣਾ ਅਤੇ ਜ਼ੁਬਾਨ ਦੇ ਨਾਲ ਵਾਹਿਗੁਰੂ ਬੋਲੀ ਜਾਣਾ ਕੋਈ ਖਰਚਾ ਨਹੀਂ, ਮੁਫਤ ਵਿੱਚ ਜਪਿਆ ਜਾਂਦਾ, ਫਿਰ ਵੀ ਨਾਮ ਕਿਉਂ ਨਹੀਂ ਜਪਦੇ? ਤਾਂ ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਆਖਣ ਔਖਾ ਸੁਣਨ ਔਖਾ।
0: ਭਾਈ ਨਾਮ ਜਪਣਾ ਕੋਈ ਸੌਖਾ ਕੰਮ ਥੋੜਾ ਹੈ, ਨਾਮ ਸੁਣਨਾ ਹੈ ਕੋਈ ਸੌਖਾ ਕੰਮ ਥੋੜਾ ਹੈ। ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਹੁੰਦੇ ਨੇ ਅਤੇ ਜਿਸ ਪਰਿਵਾਰ ਦਾ ਅਖੰਡ ਪਾਠ ਸਾਹਿਬ ਚੱਲਦਾ ਹੁੰਦਾ ਉਹ ਨੇੜੇ ਤੇੜੇ ਵੀ ਨਹੀਂ ਹੁੰਦਾ, ਸੌਖਾ ਥੋੜਾ। ਪਾਠ ਸੁਣਨਾ, ਬਾਣੀ ਸੁਣਨੀ, ਕੀਰਤਨ ਸੁਣਨਾ, ਭਜਨ ਸਰਵਣ ਕਰਨਾ, ਸਾਧ ਸੰਗਤ ਜੀ ਭਾਵੇਂ ਲੰਗਰ ਭੋਜਨ ਸਰੀਰ ਦੀ ਮੁੱਖ ਲੋੜ ਹੈ, ਪਰ ਜਿਹੜਾ ਨਾਮ ਹੈ ਨਾ ਇਹ ਆਤਮਾ ਦੀ ਲੋੜ, ਇਹ ਆਤਮਾ ਦਾ ਭੋਜਨ ਹੈ। ਪ੍ਰਤੱਖ ਦੇਖ ਲਓ ਆਤਮਾ ਨੂੰ ਭੋਜਨ ਦੇਣ ਵਾਲੇ ਕਿੰਨੇ ਕੁ ਨੇ ਅਤੇ ਸਰੀਰ ਨੂੰ ਦੇਣ ਵਾਲੇ ਕਿੰਨੇ ਨੇ। ਲੰਗਰਾਂ 'ਚ ਹਮੇਸ਼ਾ ਭੀੜ ਪਈ ਰਹਿੰਦੀ ਏ ਅਤੇ ਸੰਗਤ ਵਿੱਚ ਲੰਗਰਾਂ ਦੇ ਮੁਕਾਬਲੇ ਭੀੜ ਘੱਟ ਹੁੰਦੀ ਏ, ਕਿਉਂਕਿ ਨਾਮ ਦਾ ਆਖਣਾ ਬੜਾ ਔਖਾ ਹੈ, ਨਾਮ ਦਾ ਸੁਣਨਾ ਬੜਾ ਔਖਾ ਹੈ, ਆਖਣ ਔਖਾ ਸਾਚਾ ਨਾਉ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਨਾ ਪੰਡਿਤ ਜਨ ਕਾਂਛੀ ਤੋਂ ਇਕੱਠੇ ਹੋ ਕੇ ਬੜੀ ਭੀੜ ਵੱਡਾ ਜਥਾ ਬਣਾ ਕੇ ਗਏ, ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਭਨਾਂ ਦਾ ਭਲਾ ਕਰੀ ਜਾਂਦੇ ਹੋ, ਸਾਡਾ ਵੀ ਕੁਝ ਸੋਚ ਲਓ, ਸਾਡੇ ਢਿੱਡ 'ਤੇ ਕਿਉਂ ਲੱਤ ਮਾਰ ਦਿੱਤੀ, ਸਾਡੇ ਪੇਟ 'ਤੇ ਲੱਤ ਕਿਉਂ ਮਾਰ ਦਿੱਤੀ? ਜੇ ਸਤਿਗੁਰੂ ਜੀ ਰਿਜ਼ਕ ਦਾਤਾ ਸੁਣੀਦੇ ਨੇ, ਪਰ ਮਹਾਰਾਜ ਸਾਡਾ ਤਾਂ ਰਿਜ਼ਕ ਬੰਦ ਹੀ ਕਰੀ ਜਾਂਦੇ ਹੋ ਨਾ। ਮਹਾਰਾਜ ਜੀ ਮੁਸਕਰਾਏ ਅਤੇ ਬਚਨ ਕਰਦੇ ਨੇ, ਪੰਡਿਤ ਜੀ ਤੁਹਾਡਾ ਰਿਜ਼ਕ ਕਿਵੇਂ ਬੰਦ ਕੀਤਾ? ਕਹਿਣ ਲੱਗੇ, ਪਹਿਲਾਂ ਅਸੀਂ ਜੋਤਿਸ਼ ਮਤ ਦੇ ਨਾਲ ਲੋਕਾਂ ਨੂੰ ਭਰਮਾਉਂਦੇ ਸਾਂ, ਡਰਾਉਂਦੇ ਸਾਂ, ਮਨਮਾਨੀਆਂ ਕਰਦੇ ਸਾਂ, ਮੂੰਹੋਂ ਮੰਗੇ ਦਾਨ ਲੈਂਦੇ ਸਾਂ, ਗ੍ਰਹਿਾਂ ਨਛੱਤਰਾਂ ਦੀ ਪੂਜਾ ਦੇ ਬਹਾਨੇ, ਨਗ ਪਾਉਣ ਦੇ ਬਹਾਨੇ, ਜਿੰਨੀ ਜੀ ਚਾਹੁੰਦਾ ਸੀ ਮਾਇਆ ਕਢਾ ਲੈਂਦੇ ਸਾਂ। ਮਹਾਰਾਜ ਲੋਕ ਤੁਹਾਨੂੰ ਮੰਨਣ ਲੱਗ ਗਏ, ਜਨ ਸਧਾਰਨ ਤੁਹਾਨੂੰ ਮੰਨਣ ਲੱਗ ਗਏ, ਸਿੱਖ ਤੁਹਾਨੂੰ ਮੰਨਣ ਲੱਗ ਗਏ, ਕਿੰਨੇ ਹਿੰਦੂ ਤੁਹਾਨੂੰ ਮੰਨਣ ਲੱਗ ਗਏ, ਕਿੰਨੇ ਮੁਸਲਮਾਨ ਤੁਹਾਨੂੰ ਮੰਨਣ ਲੱਗ ਗਏ, ਅਤੇ ਜਿਹੜੇ ਤੁਹਾਨੂੰ ਮੰਨਦੇ ਨੇ ਉਹ ਗ੍ਰਹਿਾਂ ਨਛੱਤਰਾਂ ਨੂੰ ਮੰਨਦੇ ਹੀ ਨਹੀਂ, ਨਾ ਉਹ ਸ਼ਨੀ ਨੂੰ ਮੰਨਦੇ ਨੇ, ਨਾ ਰਾਹੂ ਨੂੰ ਮੰਨਦੇ ਨੇ, ਨਾ ਕੇਤੂ ਨੂੰ ਮੰਨਦੇ ਨੇ ਮਹਾਰਾਜ, ਨਾ ਬ੍ਰਹਿਸਪਤ ਨੂੰ ਮੰਨਦੇ ਨੇ, ਕਿਸੇ ਨੂੰ ਮੰਨਦੇ ਹੀ ਨਹੀਂ। ਜਦੋਂ ਕਿਸੇ ਨੂੰ ਮੰਨਦੇ ਹੀ ਨਹੀਂ, ਨਾ ਜੰਤਰ ਨੂੰ, ਨਾ ਮੰਤਰ ਨੂੰ, ਨਾ ਤੰਤਰ ਨੂੰ, ਨਾ ਨਗ ਨੂੰ, ਨਾ ਧਾਗੇ ਨੂੰ, ਨਾ ਤਾਵੀਤ ਨੂੰ, ਅਤੇ ਮਹਾਰਾਜ ਸਾਡੇ ਕੋਲ ਤਾਂ ਆਉਂਦਾ ਹੀ ਕੋਈ ਨਹੀਂ, ਹੱਟੀਆਂ ਖੋਲ੍ਹ ਕੇ ਸਵੇਰ ਤੋਂ ਸ਼ਾਮਾਂ ਤੱਕ ਬੈਠੇ ਰਹਿੰਦੇ ਹਾਂ, ਨਾ ਕੋਈ ਗਾਹਕ ਆਉਂਦਾ, ਨਾ ਕੋਈ ਭਰਮ ਭੇਖ ਨੂੰ ਮੰਨਦਾ, ਨਾ ਸਾਡਾ ਮੁਰੀਦ ਬਣਦਾ, ਨਾ ਸਾਨੂੰ ਧਨ ਦਿੰਦਾ, ਸਾਡੀਆਂ ਦੁਕਾਨਾਂ ਨੂੰ ਤਾਂ ਤਾਲੇ ਲੱਗ ਜਾਣਗੇ ਨਾ। ਸਭਨਾਂ ਨੂੰ ਧਨ ਦਿੰਦੇ ਹੋ, ਸਭਨਾਂ ਨੂੰ ਲੰਗਰ ਦਿੰਦੇ ਹੋ, ਭੋਜਨ ਦਿੰਦੇ ਹੋ, ਖੁੱਲ੍ਹੇ ਲੰਗਰ ਵੀ ਚਲਾ ਦਿੱਤੇ, ਮਹਾਰਾਜ ਸਾਡਾ ਲੰਗਰ ਬੰਦ ਹੋ ਚੱਲਿਆ, ਜੇ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਅੰਨ ਦੇ ਦਿਓ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਨ ਲੱਗੇ, ਭਾਈ ਧਨ ਵੀ ਦੇਵਾਂਗੇ, ਲੰਗਰ ਵੀ ਦੇਵਾਂਗੇ, ਵਸਤਰ ਵੀ ਦੇਵਾਂਗੇ, ਮਾਨ ਸਨਮਾਨ ਵੀ ਦੇਵਾਂਗੇ, ਜਿੰਨਾ ਕੁ ਤੁਸੀਂ ਕਮਾਉਂਦੇ ਹੋ ਉਸ ਤੋਂ ਬਹੁਤਾ ਦੇਵਾਂਗੇ। ਖੁਸ਼ ਹੋ ਗਏ ਮਹਾਰਾਜ, ਸਾਨੂੰ ਕਰਨਾ ਕੀ ਪਵੇਗਾ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਭਾਈ ਨਾਮ ਹੀ ਜਪਣਾ। ਕਹਿਣ ਲੱਗੇ ਤੇ ਬੜਾ ਸੌਖਾ ਕੰਮ ਹੈ, ਨਾਮ ਜਪ ਲਵਾਂਗੇ ਬੈਠੇ ਬੈਠੇ, ਵੇਲਿਆਂ ਨੇ ਕਰਨਾ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਸਭਨਾਂ ਨੂੰ ਸਿਮਰਨੇ ਦੇ ਦਿੱਤੇ, ਮਾਲਾ ਦੇ ਦਿੱਤੀਆਂ ਤੇ ਸਭਨਾਂ ਨੂੰ ਬਿਠਾ ਦਿੱਤਾ। ਲਓ ਭਾਈ ਲਓ ਫਿਰ ਫੜੋ ਮਾਲਾ, ਕਿੰਨਾ ਚਿਰ ਦੁਕਾਨਾਂ ਖੋਲ੍ਹਦੇ ਹੋ? ਕਹਿੰਦੇ ਮਹਾਰਾਜ 8-10 ਘੰਟੇ, 2 ਕੁਪਹਿਰ 3 ਕੁਪਹਿਰ ਦੁਕਾਨਾਂ ਖੋਲ੍ਹਦੇ ਹਾਂ। ਸੋ ਇਸ ਪ੍ਰਕਾਰ 10-12 ਘੰਟੇ ਬਣ ਜਾਂਦੇ ਨੇ। ਮਹਾਰਾਜ ਜੀ ਨੇ ਬਚਨ ਕੀਤਾ ਤੁਹਾਨੂੰ 10-12 ਘੰਟੇ ਨਹੀਂ 8 ਘੰਟੇ ਹੀ ਨਾਮ ਜਪਾਉਂਦੇ ਹਾਂ। ਆ ਲਓ ਮਾਲਾ ਫੜੋ, 8 ਘੰਟੇ ਦਾ ਲਾਓ ਇੱਥੇ ਚੌਕੜਾ, ਵਾਹਿਗੁਰੂ ਵਾਹਿਗੁਰੂ ਜਪੀ ਜਾਓ। ਧਨ ਵੀ ਦੇਵਾਂਗੇ, ਅੰਨ ਵੀ ਦੇਵਾਂਗੇ ਤੇ ਵਸਤਰ ਵੀ ਦੇਵਾਂਗੇ। ਸਾਧ ਸੰਗਤ ਜੀ ਖੀਰ ਪੂੜੇ ਖਵਾ ਕਰਕੇ, ਚੰਗੇ ਚੰਗੇ ਸਨਿਗਧ ਭੋਜਨ, 3 ਮੇਲ ਦਾ ਕੜਾਹ ਪ੍ਰਸ਼ਾਦ ਛਕਾ ਕੇ ਚੰਗੀ ਤਰ੍ਹਾਂ ਤ੍ਰਿਪਤ ਕਰਕੇ ਮਾਲਾ ਫੜਾ ਦਿੱਤੀਆਂ ਤੇ ਬਿਠਾ ਦਿੱਤੇ। ਥੋੜ੍ਹਾ ਜਿਹਾ ਸਮਾਂ, 2 ਘੰਟੇ ਤੇ ਮਾਲਾ ਫੇਰੀ। ਜਦੋਂ ਥੋੜ੍ਹਾ ਜਿਹਾ ਸਮਾਂ ਵਧਣ ਲੱਗੇ, ਕਿਸੇ ਦੀ ਚੌਂਕੜੀ ਖੁੱਲ੍ਹ ਗਈ, ਕਿਸੇ ਨੇ ਲੱਤ ਇੱਧਰ ਨੂੰ ਮੋੜ ਲਈ, ਕਿਸੇ ਨੇ ਸਿੱਧੀ ਕੱਢ ਲਈ, ਕਿਸੇ ਨੂੰ ਉਬਾਸੀਆਂ ਆਉਣ ਲੱਗੀਆਂ, ਕਿਸੇ ਨੂੰ ਸੁਸਤੀ ਪੈਣ ਲੱਗੀ, ਫਿਰ ਨਾ ਨੇੜੇ ਨੇੜੇ ਜੇ ਹੋਣ ਲੱਗੇ, ਗੱਲਾਂ ਕਰਨ ਲੱਗੇ ਆਪਸ ਵਿੱਚ, ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਭਾਈ ਆਲਮ ਸਿੰਘ ਜੀ ਨੂੰ ਹੁਕਮ ਦਿੱਤਾ। ਕਹਿੰਦੇ ਆਲਮ ਸਿੰਘ ਜੀ ਸਾਵਧਾਨੀ ਰੱਖੋ, ਗੱਲਾਂ ਨਹੀਂ ਕਰਨ ਦੇਣੀਆਂ ਨਾਮ ਜਪਾਉਣਾ। ਭਾਈ ਆਲਮ ਸਿੰਘ ਜੀ ਨੇ ਹੱਥ ਵਿੱਚ ਵਰਸ਼ਾ ਫੜਿਆ ਸੀ, ਜਦੋਂ ਪੰਡਿਤ ਨੇੜੇ ਨੇੜੇ ਹੋ ਕੇ ਗੱਲਾਂ ਕਰਨ ਲੱਗੇ ਨਾ, ਉਹਨਾਂ ਧਰਤੀ ਦੇ ਉੱਪਰ ਵਰਸ਼ਾ ਖੜਕਾਇਆ, ਥੋੜ੍ਹਾ ਜਿਹਾ ਉੱਪਰ ਚੁੱਕ ਕੇ ਡਾਂਗ ਦਾ ਥੱਲੇ ਵਾਲਾ ਸਿਰਾ 2-3 ਵਾਰ ਧਰਤੀ 'ਤੇ ਮਾਰਿਆ। ਬ੍ਰਾਹਮਣਾਂ ਦੇ ਕੰਨ ਖੜੇ ਹੋ ਗਏ, ਇਹ ਵਰਸ਼ੇ ਵਾਲੇ ਭਾਈ ਸਾਹਿਬ ਆ ਗਏ ਨੇ, ਖੈਰ ਹੋਵੇ ਸਹੀ। ਨਾਲ ਹੀ ਹੁਕਮ ਕਰ ਦਿੱਤਾ, ਸਤਿਗੁਰੂ ਜੀ ਦਾ ਹੁਕਮ ਹੈ, ਗੱਲਾਂ ਨਹੀਂ ਕਰਨੀਆਂ, ਥੋੜ੍ਹੀ ਥੋੜ੍ਹੀ ਦੂਰੀ ਬਣਾ ਕੇ ਬੈਠ ਜਾਓ ਲਾਈਨਾਂ ਦੇ ਵਿੱਚ, ਨਾਮ ਜਪਣਾ ਹੈ, ਸਿਮਰਨ ਕਰਨਾ, ਭਜਨ ਕਰਨਾ, ਗੱਲਾਂ ਨਹੀਂ ਕਰਨੀਆਂ। ਸਾਧ ਸੰਗਤ ਜੀ 2 ਕੁ ਘੰਟੇ ਹੋਰ ਲੰਘੇ, ਬ੍ਰਾਹਮਣ ਹੋਰ ਔਖੇ ਹੋ ਗਏ, ਘੰਟੇ ਕੁ ਦਾ ਸਮਾਂ ਹੋਰ ਗੁਜ਼ਰਿਆ, ਨਾ ਹੁਣ ਬੈਠਿਆ ਜਾਵੇ, ਨਾ ਹੁਣ ਜਪਿਆ ਜਾਵੇ, ਨਾ ਸਿਮਰਨ ਵਿੱਚ ਚੇਤਾ ਲੱਗੇ, ਨਾ ਮਾਲਾ ਫੇਰਨ ਨੂੰ ਜੀ ਲੱਗੇ, ਬੜੇ ਔਖੇ ਹੋਏ। ਜਦੋਂ 8 ਕੁ ਘੰਟੇ ਪੂਰੇ ਹੋ ਗਏ, ਭਾਈ ਆਲਮ ਸਿੰਘ ਜੀ ਨੇ ਕਹਿਣਾ ਕੀਤਾ, ਪੰਡਿਤ ਜੀ ਬ੍ਰਾਹਮਣ ਜੀ ਤੁਹਾਡਾ ਸਮਾਂ ਸਿਮਰਨ ਕਰਨੇ ਦਾ ਪੂਰਾ ਹੋ ਗਿਆ, ਹੁਣ ਸ਼ਕਲ ਛਕਾਉਣ ਦਾ ਸਮਾਂ, ਹੁਣ ਮਾਨ ਸਨਮਾਨ ਦਾ ਸਮਾਂ, ਸਤਿਗੁਰੂ ਜੀ ਤੋਂ ਦਾਤਾ ਲੈਣ ਦਾ ਸਮਾਂ, ਚਲੋ ਤੁਹਾਡੀ ਸੇਵਾ ਕਰੀਏ। ਘਿਓ ਸ਼ੱਕਰ ਇਹਨਾਂ ਨੂੰ ਛਕਾਇਆ ਗਿਆ, ਸਾਧ ਸੰਗਤ ਜੀ ਸਨਿਗਧ ਭੋਜਨ ਮਨ ਪਾਉਂਦੇ, ਜੋ ਜੋ ਕਿਸੇ ਨੇ ਮੂੰਹੋਂ ਮੰਗਿਆ ਛਕਾਇਆ ਗਿਆ, ਦਾਲਾਂ ਸਬਜ਼ੀਆਂ ਭਾਜੀਆਂ ਤਰਕਾਰੀਆਂ, ਇਸੇ ਪ੍ਰਕਾਰ ਘਿਓ ਦੇ ਨਾਲ ਚੋਪੜੇ ਹੋਏ ਪ੍ਰਸ਼ਾਦੇ ਛਕਾਏ ਗਏ ਤੇ ਛਕਾ ਕਰਕੇ ਤ੍ਰਿਪਤ ਕਰਕੇ ਸਤਿਗੁਰੂ ਜੀ ਦੇ ਕੋਲ ਲੈ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਹਣੇ ਸੋਹਣੇ ਪਿਸ਼ਾਕੇ ਸਾਰਿਆਂ ਨੂੰ ਬਖਸ਼ਿਸ਼ ਵਿੱਚ ਦਿੱਤੇ, 5-5 ਸੋਨੇ ਦੀਆਂ ਮੋਹਰਾਂ ਦਿੱਤੀਆਂ ਤੇ ਬਚਨ ਕੀਤਾ, ਪੰਡਿਤ ਜੀ 5-5 ਸੋਨੇ ਦੀਆਂ ਮੋਹਰਾਂ ਰੋਜ਼ ਪਿਸ਼ਾਕੇ ਤੇ ਮਨ ਭਾਉਂਦੇ ਪਦਾਰਥ ਨਿਤਾ ਪ੍ਰਤੀ ਦੇਵਾਂਗੇ, ਰੋਜ਼ ਹੀ ਨਾਮ ਜਪਿਆ ਕਰੋ। ਮਾਲਾ ਰੱਖ ਦਿੱਤੀਆਂ, ਹੱਥ ਜੋੜ ਦਿੱਤੇ, ਸਿਰ ਝੁਕਾ ਦਿੱਤੇ, ਸੱਚੇ ਪਾਤਸ਼ਾਹ ਆਹ ਕੰਮ ਸਾਥੋਂ ਨਹੀਂ ਜੇ ਹੋਣਾ, ਜਿਹੜਾ ਕੰਮ ਪਹਿਲਾਂ ਕਰਦੇ ਸੀ ਉਹੀ ਕਰੀ ਜਾਵਾਂਗੇ, ਪੱਤਰੀਆਂ ਖੋਲ੍ਹੀ ਜਾਵਾਂਗੇ, ਟੇਵੇ ਲਾਈ ਜਾਵਾਂਗੇ, ਵਹਿਮ ਭਰਮ ਪਾਈ ਜਾਵਾਂਗੇ, ਲੋਕਾਂ ਨੂੰ ਲੁੱਟੀ ਜਾਵਾਂਗੇ, ਬਹੁਤੀ ਨਹੀਂ ਤੇ ਥੋੜ੍ਹੀ ਕਮਾਈ ਕਰ ਲਵਾਂਗੇ, ਪਰ ਨਾਮ ਨਹੀਂ ਜੇ ਸਾਥੋਂ ਜਪਿਆ ਜਾਣਾ। ਕਹਿਣ ਲੱਗੇ, ਰਾਹੂ ਕੇਤੂ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆਵੇ ਛੇਤੀ, ਅਸੀਂ ਪਲ ਭਰ ਵਿੱਚ ਵਹਿਮ ਪਾ ਕੇ ਧਨ ਕਢਾ ਲੈਂਦੇ ਹਾਂ। ਮਹਾਰਾਜ 8-8 ਘੰਟੇ ਮਾਲਾ ਫੇਰਨੀ ਸੌਖੀ ਹੈ, ਸਾਥੋਂ ਨਹੀਂ ਫੇਰੀ ਜਾਂਦੀ। ਜਵਾਬ ਦੇ ਦਿੱਤਾ ਸੋਨੇ ਦੀਆਂ, ਉਹ ਤੇ 5-5 ਮੋਹਰਾਂ ਤੇ ਵਸਤਰ ਲੈ ਕੇ ਚਲੇ ਗਏ, ਪਰ ਸਾਧ ਸੰਗਤ ਜੀ ਕੌਡੀ ਕੌਡੀ ਕਮਾਉਣ ਵਾਸਤੇ ਤੁਰ ਪਏ, ਸੋਨੇ ਦੀਆਂ ਮੋਹਰਾਂ, ਸਤਿਗੁਰੂ ਜੀ ਦੇ ਆਸ਼ੀਰਵਾਦ ਬਖਸ਼ਿਸ਼ਾਂ, ਇਸੇ ਪ੍ਰਕਾਰ ਅੱਗੇ ਤੋਂ ਜੋ ਪ੍ਰਾਪਤ ਹੋਣਾ ਸੀ ਸਨਮਾਨ ਤੇ ਵਸਤਰ ਸਭ ਕੁਝ ਛੱਡ ਕੇ ਤੁਰ ਪਏ, ਕੌਡੀ ਕੌਡੀ ਤੇ ਕਮਾ ਲਵਾਂਗੇ, ਪਰ ਨਾਮ ਜਪ ਕੇ ਮੋਹਰਾਂ ਨਹੀਂ ਲਈਆਂ ਜਾਣੀਆਂ। ਆਖਣ ਔਖਾ ਸਾਚਾ ਨਾਉ, ਅੱਜ ਵੀ ਦੁਨੀਆ ਕੌਡੀਆਂ ਪਿੱਛੇ ਤੁਰੀ ਫਿਰਦੀ ਏ, ਰਤਨਾ ਮੋਹਰਾਂ ਸੋਨੇ ਹੀਰੇ ਤੇ ਜਵਾਹਰਾਤਾਂ ਵਰਗੇ ਅਮੋਲਕ ਨਾਮ ਨੂੰ ਛੱਡ ਕਰਕੇ। ਸਤਿਗੁਰੂ ਜੀ ਬਚਨ ਕਰਦੇ ਨੇ, ਆਖਣ ਔਖਾ ਸੁਣਨ ਔਖਾ, ਨਾਮ ਨੂੰ ਆਖਣਾ ਵੀ ਬੜਾ ਔਖਾ ਹੈ, ਜਪਣਾ ਬੜਾ ਔਖਾ ਹੈ, ਨਾਮ ਨੂੰ ਸੁਣਨਾ ਬੜਾ ਔਖਾ ਹੈ। ਜਿਹੜੇ 3-3 ਘੰਟੇ ਬੈਠ ਕੇ ਫਿਲਮਾਂ ਦੇਖਦੇ ਨੇ ਨਾ, ਉਹਨਾਂ ਨੂੰ ਬਿਠਾ ਦਿਓ, ਕੀਰਤਨ 1 ਘੰਟਾ ਹੀ ਸੁਣਨਾ, 5 ਮਿੰਟਾਂ 'ਚ ਬਾਸੀਆਂ ਆਉਣ ਲੱਗਦੀਆਂ, ਕੋਈ ਕੰਧ ਨਾਲ ਢੋਲ ਆ ਲੈਂਦਾ, ਕਿਸੇ ਨੂੰ ਨੀਂਦ ਆਉਣ ਲੱਗਦੀ ਹੈ, ਕਿਸੇ ਦੀਆਂ ਅੱਖਾਂ ਬੰਦ ਹੁੰਦੀਆਂ, ਕਿਸੇ ਨੂੰ ਝੋਕਾ ਲੱਗਣ ਲੱਗਦੀਆਂ, ਕਿਸੇ ਦੀ ਚੌਂਕੜੀ ਖੁੱਲ੍ਹ ਜਾਂਦੀ ਹੈ, ਬੜਾ ਔਖਾ ਕਾਰਜ ਹੈ। ਹਜ਼ੂਰ ਫਰਮਾਉਂਦੇ ਨੇ ਇਹ ਸੌਖਾ ਨਹੀਂ, ਆਖਣਾ ਵੀ ਪਰਮੇਸ਼ਰ ਜੀ ਦਾ ਨਾਮ ਜਪਣਾ ਬੜਾ ਕਠਿਨ ਹੈ। ਤੇ ਨਾਮ ਨੂੰ ਸਰਵਣ ਕਰਨਾ ਵੀ ਬੜਾ ਕਠਿਨ ਹੈ।
1: ਆਖ ਨਾ ਜਾਪੀ ਆਖ,
0: ਇਸ ਪ੍ਰਕਾਰ ਕਹਿਣੇ ਵਾਲੇ ਹੋ ਕਰਕੇ, ਜਪਣੇ ਵਾਲੇ ਹੋ ਕਰਕੇ, ਜਪਣੇ ਵਾਲੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਨ ਸਾਧਾਰਨ ਤੋਂ, ਸਭਨਾ ਤੋਂ, ਸੰਸਾਰੀ ਜੀਵਾਂ ਤੋਂ ਨਹੀਂ ਜਪਿਆ ਜਾਂਦਾ ਹੈ।
1: ਇੱਕ ਆਖ ਅੱਖ ਹੈ ਸ਼ਬਦ ਪੱਖ ਹੈ,
0: ਇੱਕ ਗੁਰਮੁਖ ਪਿਆਰੇ ਐਸੇ ਨੇ ਜਪਣੇ ਵਾਲੇ ਹੋ ਕਰਕੇ ਜਪਦੇ ਨੇ, ਕਹਿਣੇ ਵਾਲੇ ਹੋ ਕਰਕੇ ਕਹਿੰਦੇ ਨੇ, ਗੁਰੂ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦੀ ਵਡਿਆਈ ਨੂੰ, ਬੰਦਗੀ ਨੂੰ ਭਾਖ ਹੈ ਉਚਾਰਦੇ ਹਨ।
1: ਅਰਧ ਉਰਧ ਦਿਨ ਰਾਤ,
0: ਰਾਤ ਦਿਨ ਜਪਦੇ ਨੇ ਮਹਿਮਾ ਵਾਲੇ, ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਗਈ, ਅਰਧ ਉਰਧ ਕਹਿਣਾ ਕਰਦੇ ਨੇ, ਧਰਤੀ ਦੇ ਥੱਲੇ ਪਾਤਾਲਾਂ ਵਿੱਚ ਤੇ ਉਰਧ ਉੱਪਰ ਆਕਾਸ਼ ਵਿੱਚ, ਸਭ ਥਾਵਾਂ ਤੇ ਪਰਮੇਸ਼ਰ ਜੀ ਹੀ ਵਿਆਪਕ ਰੂਪ ਹਨ।
1: ਜੇ ਕਿਹੋ ਹੋਏ ਤਾਂ ਕਿਹੋ ਦਿਸੈ,
0: ਇਸ ਪ੍ਰਕਾਰ ਜੇ ਕਿਹੋ ਹੋਏ, ਜੇ ਕਿਸੇ ਦੇ ਵਿੱਚ ਬਲ ਹੋਵੇ, ਆਪਣੇ ਵਿੱਚ ਤਾਣ ਹੋਵੇ, ਕਿਹੋ ਦਿਸੈ, ਤਾਂ ਫਿਰ ਪਰਮੇਸ਼ਰ ਜੀ ਦੇ ਦੀਦਾਰ ਕਰ ਲਵੇ। ਪਰ ਆਪਣੇ ਵਿੱਚ ਬਾਲ ਕਿਸੇ ਵਿੱਚ ਨਹੀਂ, ਤਾਣ ਕਿਸੇ ਵਿੱਚ ਨਹੀਂ ਹੈ।
1: ਜਾਪ ਰੂਪ ਨਾ ਜਾਤ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਨਾ ਨਹੀਂ ਜਪਦੇ ਤਿਸ ਪਰਮੇਸ਼ਰ ਜੀ ਨੂੰ, ਜਿਸ ਪਰਮੇਸ਼ਰ ਜੀ ਦਾ ਸੁੰਦਰ ਸਰੂਪ ਹੈ, ਤੇ ਜੋ ਪਰਮੇਸ਼ਰ ਜੀ ਜਾਤ ਜਾਣਨੇ ਯੋਗ ਨੇ, ਇਸ ਦਾ ਸਿਮਰਨ ਭਜਨ ਕਰਨਾ ਨਹੀਂ ਜਾਣਦੇ ਹਨ।
1: ਸਭ ਕਾਰਨ ਕਰਤਾ ਕਰੇ,
0: ਜੋ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਰਬ ਕਲਾ ਸਮਰੱਥ ਨੇ, ਸਾਰੇ ਕਾਰਨ ਸੰਸਾਰ ਨੂੰ ਕਰਤਾ ਕਰੇ ਪਰਮੇਸ਼ਰ ਜੀ ਆਪ ਉਹ ਪਾਉਂਦੇ ਹਨ, ਪੈਦਾ ਕਰਦੇ ਹਨ।
1: ਘਟ ਔ ਘਟ ਘਟ ਥਾਪ,
0: ਭਾਈ ਉਹ ਜਿਹੜਾ ਪਰਮੇਸ਼ਰ ਹੈ, ਘਟ ਔ ਘਟ, ਔ ਘਟ ਔਖਿਆ ਰਸਤਿਆਂ ਦਾ ਨਾਮ ਹੈ, ਘਟ ਸੋ ਘਟ ਸੌਖੇ ਰਸਤਿਆਂ ਦਾ ਨਾਮ ਹੈ। ਜੋ ਪਰਮੇਸ਼ਰ ਜੀ ਰਸਤਿਆਂ ਨੂੰ, ਸੌਖਿਆਂ ਰਸਤਿਆਂ ਨੂੰ ਤੇ ਕਠਿਨ ਰਸਤਿਆਂ ਨੂੰ ਆਪ ਹੀ ਥਾਪਣ ਵਾਲੇ ਨੇ। ਕਠਿਨ ਮਾਰਗ ਹੈ ਬੰਦਗੀ ਦਾ, ਜਿਸ ਮਾਰਗ ਦੇ ਉੱਪਰ ਚੱਲਣਾ ਬੜਾ ਔਖਾ ਹੈ। ਭਗਤਾ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ। ਸੰਤ ਬਾਬਾ ਸੰਤੋਖ ਸਿੰਘ ਜੀ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਵਾਲੇ ਅਕਸਰ ਹੀ ਬਚਨ ਕਰਿਆ ਕਰਦੇ ਸਨ, ਕਿਹਾ ਕਰਦੇ ਸਨ, ਇਹ ਘਾਟੀ ਬੜੀ ਔਖੀ ਹੈ, ਇਹ ਘਾਟੀ ਬੜੀ ਔਖੀ ਹੈ, ਇਸ ਘਾਟੀ ਤੇ ਚੜ੍ਹਨਾ ਬਹੁਤ ਔਖਾ ਹੈ। ਇਸ ਪ੍ਰਕਾਰ ਭਗਤੀ ਰੂਪੀ ਕਠਿਨ ਮਾਰਗ ਨੂੰ ਵੀ ਬਣਾਉਣ ਵਾਲੇ ਆਪ ਨੇ, ਮਨਮੁਖਤਾਈ ਵਾਲਾ, ਦੁਸਤਰਤਾਈ ਵਾਲਾ, ਖੋਟਾ ਰਸਤਾ ਵੀ ਮਨਮੁਖਾਂ ਵਾਸਤੇ ਬਣਾਉਣ ਵਾਲੇ ਆਪ ਨੇ, ਜਨ ਸਾਧਾਰਨ ਵਾਸਤੇ ਸਾਧਾਰਨ ਰਸਤਾ ਵੀ ਬਣਾਉਣ ਵਾਲੇ ਆਪ ਹਨ ਜੀਓ।
1: ਆਖਣ ਔਖਾ ਨਾਨਕਾ,
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਭਾਈ ਇਸ ਪਰਮੇਸ਼ਰ ਜੀ ਦਾ ਨਾਮ ਜਪਣਾ, ਸਿਮਰਨ ਕਰਨਾ, ਭਜਨ ਕਰਨਾ ਬੜਾ ਕਠਿਨ, ਬੜਾ ਦੁਸਤਰ ਕਾਰਜ ਹੈ, ਇਹ ਕਠਿਨ ਮਾਰਗ ਹੈ, ਸਭਨਾ ਤੋਂ ਧਾਰਨ ਨਹੀਂ ਕੀਤਾ ਜਾਂਦਾ।
1: ਆਖ ਨਾ ਜਾਪੀ ਆਖ,
0: ਜਿਹੜੇ ਜੀਵ ਨੇ ਆਖ ਨਾ ਆਖਿਆ ਨਹੀਂ ਜਾਂਦਾ। ਜਾਪੀ ਆਖ ਕਹਿੰਦੇ ਤੇ ਹੈਨ ਅਖਿਆਣਾ ਵਾਲੇ, ਅਸੀਂ ਜਪ ਲਵਾਂਗੇ, ਕੱਲ ਨੂੰ ਉੱਠ ਲਵਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਕੱਲ ਤੋਂ ਸ਼ੁਰੂ ਕਰਾਂਗੇ, ਹੁਣ ਸੰਗਰਾਂਦ ਆਉਣ ਵਾਲੀ ਫਿਰ ਸ਼ੁਰੂ ਕਰਾਂਗੇ, ਆ ਵਿਸਾਖੀ ਤੋਂ ਸ਼ੁਰੂ ਕਰਾਂਗੇ, ਫਲਾਨਾ ਗੁਰਪੁਰਬ ਆਉਣ ਵਾਲਾ ਹੈ, ਗੁਰੂ ਜੀ ਦੇ ਪੁਰਬ ਤੋਂ ਸ਼ੁਰੂ ਕਰਾਂਗੇ, ਕਹਿੰਦੇ ਤੇ ਬੜੇ ਨੇ, ਪਰ ਜਾਪੀ ਆਖ ਜਾਪਿਆ ਨਹੀਂ ਜਾਂਦਾ, ਆਖ ਹੀ ਆਖ ਅਖਿਆਣਾ ਦੁਆਰਾ ਆਖਦੇ ਨੇ, ਤੇ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਜਾਂਦੀ ਹੈ, ਆਖ ਨਾ ਉਹ ਆਖ ਕਰਕੇ ਆਪਣੇ ਆਪ ਨੂੰ ਨਹੀਂ ਜਣਾਉਂਦੇ ਕਿ ਮੈਂ ਜਪਦਾ ਹਾਂ, ਜਾਪੀ ਆਖ ਉਹ ਬਚਨ ਕਰਦੇ ਨੇ, ਪਰਮੇਸ਼ਰ ਜੀ ਹੀ ਆਪਣੇ ਨਾਮ ਦਾ ਜਾਪ ਕਰਾਉਂਦੇ ਨੇ, ਉਹ ਭਾਣੇ ਵਿੱਚ ਰਹਿੰਦਿਆਂ ਪ੍ਰਸੰਨ ਜਪਦੇ ਨੇ, ਜਨ ਸਾਧਾਰਨ ਤੋਂ ਜਪਿਆ ਨਹੀਂ ਜਾਂਦਾ ਤੇ ਗੁਰਮੁਖ ਪਿਆਰਿਆਂ ਤੋਂ ਛੱਡਿਆ ਨਹੀਂ ਜਾਂਦਾ। ਬੱਚਾ ਭੁੱਖਾ ਹੋਵੇ, ਅੰਮ੍ਰਿਤ ਵਰਗਾ ਦੁੱਧ ਮਾਤਾ ਦਾ ਚੁੰਘਦਾ ਹੋਵੇ, ਕੋਈ ਛਡਾਉਣ ਦਾ ਯਤਨ ਕਰੇ ਤੇ ਛੱਡਦਾ ਨਹੀਂ ਨਾ, ਤੇ ਜੇ ਕੋਈ ਜ਼ਬਰਦਸਤ ਕਰੀ ਤੇ ਰੋਣ ਲੱਗਦਾ ਹੈ। ਇਸੇ ਪ੍ਰਕਾਰ ਮਹਾਤਮਾ ਜਨਾਂ ਦੇ ਪਾਸੋਂ ਇਹ ਅੰਮ੍ਰਿਤ ਵਰਗਾ ਨਾਮ ਪਰਮੇਸ਼ਰ ਜੀ ਦਾ ਛੱਡਿਆ ਨਹੀਂ ਜਾਂਦਾ ਜੇ ਕੋਈ ਛਡਾਉਣ ਦਾ ਯਤਨ ਕਰੇ ਤੇ। ਸਾਧ ਸੰਗਤ ਜੀ ਫਿਰ ਆਖਾ ਜੀਵਾ ਵਿਸਰੈ ਮਰ ਜਾਓ, ਭੋਲਾ ਵੈਦ ਨਾ ਜਾਣੀ ਕਰ ਖਕਲੇ ਜੇ ਮਾਹੇ, ਸਤਿਗੁਰੂ ਜੀ ਬਚਨ ਕਰਦੇ ਨੇ ਉਹਨਾਂ ਤੋਂ ਛੱਡਿਆ ਨਹੀਂ ਜਾਂਦਾ, ਤੇ ਮਨਮੁਖ ਜਿਨ੍ਹਾਂ ਦੀ ਉਧਰ ਬਿਰਤੀ ਨਹੀਂ ਲੱਗੀ ਭਾਈ ਉਹਨਾਂ ਤੋਂ ਜਪਿਆ ਨਹੀਂ ਜਾਂਦਾ।
1: ਪੌੜੀ
0: ਨਾਮ ਦੀ ਮਹਿਮਾ ਕਰਦਿਆਂ ਹੋਇਆਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਨਾਇ ਸੁਣੀਐ ਮਨ ਰਹਸੀਐ।
0: ਮਹਾਰਾਜ ਜਿਸ ਨਾਮ ਨੂੰ ਜਪਣਾ ਔਖਾ ਬੜਾ, ਨਾਮ ਨੂੰ ਜਪ ਕਰਕੇ ਪ੍ਰਾਪਤ ਕੀ ਹੁੰਦਾ, ਮਿਲਦਾ ਕੀ ਹੈ, ਤੇ ਹਜ਼ੂਰ ਫਰਮਾਉਂਦੇ ਨੇ ਭਾਈ ਇਹ ਜਿਹੜਾ ਮਨ ਸਦਾ ਸੋਗ ਵਿੱਚ, ਦੁੱਖਾਂ ਵਿੱਚ, ਚਿੰਤਾਵਾਂ ਵਿੱਚ ਰੁੜਿਆ ਫਿਰਦਾ, ਡੁੱਬਿਆ ਫਿਰਦਾ ਨਾ, ਇਹ ਮਨ ਰਹਿਸੀ ਹੈ, ਆਨੰਦ ਦੇ ਸਹਿਤ, ਖੁਸ਼ੀ ਦੇ ਸਹਿਤ, ਖਿੜਾਓ ਦੇ ਸਹਿਤ ਹੋ ਜਾਂਦਾ ਹੈ ਅੰਮ੍ਰਿਤ ਨਾਮ ਨੂੰ ਸਰਵਣ ਕਰਕੇ।
1: ਨਾਮ ਸ਼ਾਂਤ ਆਈ,
0: ਤੇ ਨਾਮ ਨੂੰ ਸਰਵਣ ਕਰਨੇ ਦੇ ਨਾਲ ਹਿਰਦੇ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਜਿਤਨੇ ਮਾਈ ਭਾਈ ਸਤਿਗੁਰਾਂ ਦੇ ਚਰਨਾਂ ਵਿਖੇ ਸਜੇ ਹੋ, ਜੁੜੇ ਹੋ, ਮਿਲੇ ਹੋ, ਬੈਠੇ ਹੋ, ਚਾਹੇ ਆਪਣੇ ਆਪਣੇ ਘਰਾਂ ਵਿੱਚ ਸੋਸ਼ਲ ਮੀਡੀਆ ਦੁਆਰਾ ਗੁਰਚਰਨਾਂ ਦੇ ਨਾਲ ਜੁੜੇ ਨੇ, ਮਨ ਦੇ ਅੰਦਰ ਝਾਤ ਮਾਰ ਕੇ ਦੇਖੋ, ਕੋਈ ਹੋਰ ਕੰਮ ਕਰਦਿਆਂ ਮਨ ਨੂੰ ਇੰਨੀ ਸ਼ਾਂਤੀ ਆਉਂਦੀ ਹੈ, ਮਨ ਨੂੰ ਇੰਨਾ ਸੁੱਖ, ਇੰਨਾ ਆਨੰਦ ਕਿਸੇ ਹੋਰ ਕਾਰਜ ਦੇ ਨਾਲ ਮਿਲਦਾ ਜਿੰਨਾ ਨਾਮ ਦੀਆਂ ਵਡਿਆਈਆਂ ਸੁਣ ਕੇ ਮਿਲਦਾ? ਨਹੀਂ ਮਿਲਦਾ ਕਿਸੇ ਹੋਰ ਕਾਰਜ ਦੇ ਕੀਤਿਆਂ। ਹਜ਼ੂਰ ਫਰਮਾਉਂਦੇ ਨੇ ਮਨ ਰਹਿਸੀ ਹੈ, ਆਨੰਦ ਦੇ ਸਹਿਤ, ਖਿੜਾਓ ਖੁਸ਼ੀ ਦੇ ਸਹਿਤ ਹੁੰਦਾ ਹੈ, ਤੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਨਾਮ ਨੂੰ ਸਰਵਣ ਕਰਨੇ ਦੇ ਨਾਲ।
1: ਨਾ ਸੁਣਿਆ ਮਨ ਤ੍ਰਿਪਤੀ ਹੈ,
0: ਅੰਮ੍ਰਿਤ ਨਾਮ ਨੂੰ, ਨਾਮ ਦੁਆਰਾ ਜਸ ਨੂੰ ਸਰਵਣ ਕਰਨੇ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ। ਜਿਹੜਾ ਮਨ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸ਼ਿਵਪੁਰੀ, ਬ੍ਰਹਮਪੁਰੀ, ਵਿਸ਼ਨੂਪੁਰੀ, ਇੰਦਰਪੁਰੀ ਦੇ ਪਦਾਰਥਾਂ ਨੂੰ ਵੀ ਬੰਨ ਕੇ ਭਾਰ ਦੇ ਦਈਏ ਤੇ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ, ਪਰ ਅੰਮ੍ਰਿਤ ਨਾਮ ਐਸਾ ਹੈ ਉਹ ਜਨ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਸੁਣਿਆ। ਸੋ ਇਸ ਪ੍ਰਕਾਰ ਮਨ ਨੂੰ ਸੰਤੋਖ ਆ ਜਾਂਦਾ ਤੇ ਤ੍ਰਿਪਤ ਹੋ ਜਾਂਦਾ ਹੈ ਜੀਓ।
1: ਸਭ ਦੁੱਖ ਗਵਾਈ,
0: ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦੁੱਖ ਜਨ ਦਰਦ ਉਹਨਾਂ ਦੇ ਸਭ ਮਿਟ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ ਅੰਮ੍ਰਿਤ ਨਾਮ ਨੂੰ ਸਰਵਣ ਕਰਨੇ ਕਰਕੇ।
1: ਨਾ ਸੁਣੀਐ ਨਾ ਉਪਜੈ,
0: ਭਾਈ ਨਾਮ ਨੂੰ ਕੰਨਾਂ ਦੇ ਨਾਲ ਸਰਵਣ ਕਰੀਏ ਤੇ ਹਿਰਦੇ ਦੇ ਵਿੱਚ ਨਾਮ ਨੂੰ ਜਪਣੇ ਦਾ ਪਿਆਰ ਉਤਪੰਨ ਹੁੰਦਾ ਪੈਦਾ ਹੁੰਦਾ ਹੈ।
1: ਨਾਮੇ ਵਡਿਆਈ,
0: ਤੇ ਫਿਰ ਨਾਮੀ ਦੀ ਵਡਿਆਈ ਪਰਮੇਸ਼ਰ ਜੀ ਦੀ ਨਾਮ ਜਪ ਕਰਕੇ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰ ਉਤਪੰਨ ਹੋਇਆ ਹੈ।
1: ਨਾਮੇ ਹੀ ਸਭ ਜਾਤ ਪਤ,
0: ਨਾਮ ਨੂੰ ਜਪਣ ਦੇ ਨਾਲ ਸਭ ਪਦਾਰਥਾਂ ਦੇ ਦਾਤੇ ਪਰਮੇਸ਼ਰ ਜੀ ਨੂੰ ਜਾਤ ਜਾਣਿਆ ਜਾਂਦਾ ਹੈ, ਜੋ ਸਭ ਜਾਤ ਸਭਨਾਂ ਦੇ ਹਿਰਦੇ ਦੀ ਗਿਆਤ ਵਾਲਾ ਹੈ ਤੇ ਜਾਤ ਪਾਤ ਦੇ ਵਿੱਚ ਨਹੀਂ ਆਉਂਦਾ। ਪਤ, ਇਸ ਪ੍ਰਕਾਰ ਪਤ ਪ੍ਰਤਿਸ਼ਠਾ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ ਨਾਮ ਨੂੰ ਜਪ ਕਰਕੇ।
1: ਨਾਮੇ ਗਤ ਪਾਈ,
0: ਭਾਈ ਨਾਮ ਨੂੰ ਜਪਣੇ ਕਰਕੇ ਗਤ ਕਲਿਆਣ ਪਾਈ ਦੀ ਹੈ। ਨਾਮ ਨੂੰ ਜਪਣੇ ਕਰਕੇ ਜਨਮ ਮਰਨ ਤੋਂ, 84 ਲੱਖ ਜੂਨੀਆਂ ਤੋਂ ਮੁਕਤੀ ਪਾਈ ਦੀ ਹੈ। ਨਾਮ ਨੂੰ ਜਪਣੇ ਕਰਕੇ ਮਾਇਆ ਦੇ ਬੰਧਨਾਂ ਤੋਂ ਬੰਦ ਖਲਾਸੀ ਪਾਈ ਦੀ ਹੈ। ਨਾਮੇ ਗਤ ਪਾਈ, ਗਤ ਨਾਮ ਪ੍ਰਾਪਤੀ ਦਾ ਹੈ। ਪਰਮੇਸ਼ਰ ਜੀ ਨੂੰ ਪ੍ਰਾਪਤ ਕਰਨੇ ਵਾਲੇ ਹੋਈਦਾ, ਪਰਮੇਸ਼ਰ ਜੀ ਨੂੰ ਪਾ ਲਈਦਾ ਨਾਮ ਨੂੰ ਜਪਣੇ ਕਰਕੇ।
1: ਗੁਰਮੁਖ ਨਾਮ ਧਿਆਈ ਹੈ,
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਪੂਰਿਆ ਸਤਿਗੁਰਾਂ ਦੇ ਉਪਦੇਸ਼ ਦੁਆਰਾ ਗੁਰਮੁਖ ਜਨ ਸਦਾ ਹੀ ਹਿਰਦੇ ਦੇ ਪਿਆਰ ਕਰਕੇ ਨਾਮ ਨੂੰ ਧਿਆਉਂਦੇ ਹਨ।
1: ਨਾਨਕ ਲਿਵ ਲਾਈ,
0: ਕੇਵਲ ਤਾਂ ਕੇਵਲ ਇੱਕ ਸੱਚੇ ਨਾਮ ਦੇ ਵਿੱਚ ਹੀ ਆਪਣੇ ਮਨ ਦੀ ਲਿਵ ਨੂੰ ਲਗਾਉਂਦੇ ਨੇ, ਉਹ ਲਿਵ ਵਾਲੇ ਨੇ, ਪਿਆਰ ਵਾਲੇ ਨੇ, ਸੁਰਤ ਵਾਲੇ ਨੇ। ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਉਹਨਾਂ ਨੇ ਸੰਬੰਧੀਆਂ ਵਿੱਚ, ਧੰਦੇ ਧੰਧਾਰਾਂ ਵਿੱਚ, ਅਡੰਬਰਾਂ ਵਿੱਚ, ਇਸੇ ਪ੍ਰਕਾਰ ਕਿਸੇ ਵੀ ਹੋਰ ਦੰਬੀ ਪਖੰਡੀ ਦੇ ਵਿੱਚ ਮਨ ਨੂੰ ਨਹੀਂ ਲਾਇਆ, ਬਲਕਿ ਨਾਮੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਉਹਨਾਂ ਨੇ ਆਪਣੇ ਮਨ ਦੀ ਲਿਵ ਨੂੰ ਲਗਾਇਆ ਹੈ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਾਰੇ ਜਪ ਕਰਨੇ ਤੋਂ, ਤਪ ਕਰਨੇ ਤੋਂ, ਸੰਜਮ ਕਰਨੇ ਤੋਂ, ਨੇਮ ਕਰਨੇ ਤੋਂ, ਬ੍ਰਹਮ ਵਰਤ ਕਰਨੇ ਤੋਂ, ਸੋ ਇਸੇ ਪ੍ਰਕਾਰ ਵਰਤ ਇਤਿਆਦਿਕ ਕਰਨੇ ਤੋਂ, ਜਲ ਧਾਰੇ ਕਰਨੇ ਤੋਂ, ਸਾਰਿਆਂ ਸਾਧਨਾਂ ਤੋਂ ਵੱਡਾ ਸਾਧਨ ਨਾਮ ਨੂੰ ਦ੍ਰਿੜ ਕਰਵਾਇਆ ਹੈ। ਦੁਨੀਆਂ ਦੇ ਧੰਦਿਆਂ ਤੋਂ, ਧੰਧਾਰਾਂ ਤੋਂ, ਵਿਕਾਰਾਂ ਤੋਂ, ਅਡੰਬਰਾਂ ਤੋਂ ਸਭ ਤੋਂ ਵੱਡਾ ਨਾਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ। ਅਤੇ ਜੇ ਕੋਈ ਕਵੇ ਮੈਂ ਬੜਾ ਨਾਮ ਜਪ ਲਿਆ, ਬੜੇ ਸਾਧਨ ਕਰ ਲਏ, ਤੇ ਇਹ ਸੁਨਿਆਰੇ ਦੇ ਕੰਡੇ ਵਾਂਗੂ ਛੋਟੇ ਜਿਹੇ ਵੱਟੇ ਰੱਖ ਕੇ ਕਿਸੇ ਭਾਰੀ ਵਸਤੂ ਨੂੰ ਤੋਲਣ ਦੇ ਬਰਾਬਰ ਹੈ, ਅਰਥਾਤ ਵਾਹਿਗੁਰੂ ਜੀ ਦੀ ਵਡਿਆਈ ਨਹੀਂ ਕਹੀ ਜਾ ਸਕਦੀ। ਵਾਹਿਗੁਰੂ ਜੀ ਦੀ ਅਤੁੱਲ ਵਡਿਆਈ ਹੈ, ਅਹਿਲ ਦੀ, ਅਗੇੜ ਦੀ, ਪਰਮੇਸ਼ਰ ਜੀ ਦੀ ਸਰਬ ਕਲਾ ਸਮਰੱਥ ਜੀ ਦੀ ਵਡਿਆਈ ਵੱਡਿਆਂ ਤੋਂ ਵੱਡੀ ਹੈ। ਜਿਹੜੇ ਨਹੀਂ ਤਿਸ ਦੀ ਵਡਿਆਈ ਨੂੰ ਕਰਦੇ, ਆਪਣੀ ਵਡਿਆਈ ਕਹਿਣ ਕਹਾਉਣ 'ਚ ਲੱਗੇ ਨੇ, ਉਹ ਅੰਨੇ ਮੂਰਖ ਅਤੇ ਅਗਿਆਨੀ ਨੇ। ਅਤੇ ਜਿਹੜੇ ਪਰਮੇਸ਼ਰ ਜੀ ਦੀ ਵਡਿਆਈ ਕਰਦੇ ਨੇ, ਉਹ ਪਰਮੇਸ਼ਰ ਜੀ ਦਾ ਸਰੂਪ ਹੋ ਜਾਂਦੇ ਨੇ। ਇਹ ਸਾਰ ਅੰਸ਼ ਪਰਮੇਸ਼ਰ ਜੀ ਦੇ ਗੁਣਾਂ ਦੇ, ਸਿਧਾਂਤ ਦੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਰੱਖ ਕਰਕੇ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਜੀ। ਪਾਵਨ ਗੁਰ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰੱਥ ਬਖਸ਼ਿਸ਼ ਕਰਨੀ। ਗੁਰਚਰਨਾਂ ਵਿਖੇ ਰਜੋਈਆਂ ਕਰੀਏ, ਸਾਹਿਬ ਜੀ ਕਿਰਪਾਲਤਾ ਕਰੋ, ਮਿਹਰ ਕਰੋ। ਜੋ ਆਪ ਜੀਆਂ ਨੇ ਕਥਨ ਕਰਵਾਇਆ ਹੈ, ਸਰਵਣ ਕਰਵਾਇਆ ਹੈ, ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਦੀ ਪ੍ਰਪਕਤਾ, ਸਿਮਰਨ ਦੀ ਨਿਤਨੇਮ ਦੀ ਦਾਤ ਪ੍ਰਪਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।

ਇੱਕ ਓਵੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠ ਨੰਦਨ ਪ੍ਰਥਮ ਰਾਗ ਭੈਰਵ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆ ਕੀ ਗਾ ਵਹਿ ਬੰਗਲੀ

ਫਤਿਹ ਗੱਜ ਕੇ ਜਕਾਰਾ ਗਜਾਵੇ ਸੋਹਣੀ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਰੇ ਅਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋਂ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਾਰਾ।

ਸੱਚੇ ਪਾਤਸ਼ਾਹ ਮਾਰੇ ਅੰਦਰ ਜਾਂਦਾ। ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਦੇ ਪਿਤਾ ਮਹਾਰਾਜ ਆਪ ਜੀ ਨੇ ਤਰਸ ਕੀਤਾ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰੀ ਕਰਵਾਈ। ਸ਼ੁਕਰਾਨਾ ਹੈ ਸਤਿਗੁਰੂ ਜੀ ਆਪ ਜੀਆਂ ਦਾ, ਸੰਗਤਾਂ ਨੂੰ ਬੇਅੰਤ ਮਾਇਆ ਹਾਜ਼ਰ ਕੀਤੀ, ਖਜ਼ਾਨੇ ਭਰਪੂਰ ਕਰਨੇ, ਬਾਣੀ ਕੀ ਦਾਤ ਵਿੱਚ ਨਿਵਾਜਣਾ, ਆਪਣੇ ਚਰਨਾਂ ਦੀ ਪ੍ਰੀਤੀ ਨਾਲ ਜੋੜੀ ਰੱਖਣਾ, ਸੱਚੇ ਪਾਤਸ਼ਾਹ ਮਹਾਰਾਜ ਖੁਸ਼ੀਆਂ ਦੀ ਯਾਤਰਾ ਸਭ ਸਭ ਸਭ

Thank you.

ਸਤਿ ਸ਼੍ਰੀ ਅਕਾਲ।

अब

ಬರೀ

ਸਾਰੇ ਬਾਰੇ ਕਿਦਰ ਪੁਕਾਰ ਪ੍ਰਸਿੱਧ ਕਾਰ ਕਰਿਆ ਗਦਾ ਮਨ ਚਿਤਨਾ ਰਹੀ ਨੀ ਗਾਹ ਫੇਰ ਕੇ ਬਗਰ ਰਵਾ ਦੇ ਕੀ ਕੀ ਸੀ ਕੀ ਮੇਰੇ ਤੇ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ ਜੀਰ

Thank you.

Thank you.

Thank you.

ಸ್ವರೂಪ

I'm going to go.

Thank you.

अच्छा

ਸਭਾ ਦੇਵ ਦੇਵ ਬਲਾਂ

ਜੇ ਬੇਦ ਪੁਰਾਣ ਕਤੇਬ ਜਪਾ ਸੁਧ ਸਿੰਧ ਅਧੋ ਮੁਖ ਤਾਬਤ ਪਾਏ।

ਸਮਾਸ ਸਿੱਧ ਬਿਧ ਦਾ ਸਰੀਰ ਸਰਬ ਸਤ ਹੈ, ਅਨਾਥ ਨਾਥ ਹੈ ਅਭੰਜ ਬੰਜ ਹੈ ਸਦਾ, ਅਗੰਜ ਗੰਜ ਹੈ ਸਰੀਰ ਸਿੱਧ ਬਿਧ ਦਾ, ਅਨੂਪ ਰੂਪ ਸਰੂਪ ਹੈ ਅਛਿ ਤੇਜ ਮਾਨੀ ਹੈ, ਸਦੀਵ ਸਿੱਧ ਸਿੱਧ ਦਾ ਪ੍ਰਤਾਪ ਪਦਰ ਜਾਨੀ ਹੈ, ਰਾਗ ਰੰਗ ਰੂਪ ਹੈ ਨ ਰੁਖ ਰਾਗ ਰੇਖ ਰੇਖ ਹੈ, ਅਧੋਗ ਅਧਾਗਤ ਹੈ ਭੂਤ ਅਭਰਮ ਅਭੇਕ ਹੈ, ਨ ਤਾਤ ਮਤ ਜਾਤ ਹੈ ਨ ਪਾਤਸ਼ਾਹ ਨ ਵਰਨ ਹੈ, ਅਦੇਕ ਅਸੇਕ ਅਭੇਕ ਹੈ ਸਦੀਵ ਸੁਭਰਨ ਹੈ, ਵਿਸੁਮਰ ਵਿਸਨਾਥ ਹੈ ਵਿਸ਼ੇਕ ਵਿਸੁਭਰਨ ਹੈ, ਜਿਮੀ ਜਮਾਨ ਕੇ ਕਹਿ ਸਦੀਵ ਕਰਮ ਵਰਮ ਹੈ, ਅਧਵੇਕ ਹੈ ਅਭੇਕ ਹੈ ਲੇਖ ਨਾਥ ਜਾਨੀ ਹੈ, ਸਦੀਵ ਸਰਵ ਟੋਰ ਮੈਂ ਵਿਸ਼ੇਕਾ ਨ ਮਾਨੀ ਹੈ, ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ, ਪੁਰਾਨ ਕੁਰਾਨ ਨੇਤ ਨੇਤ ਕੇ ਬਤਾਵਈ, ਨ ਕਰਮ ਮੈਂ ਨ ਧਰਮ ਮੈਂ ਨ ਬ੍ਰਹਮ ਮੈਂ ਬਤਾਈਐ, ਅਗੰਜ ਅਦ ਦੇਵ ਹੈ ਕਹੋ ਸੁਖੈ ਸਪਾਈਐ, ਜਿਮੀ ਜਮਾਨ ਕੇ ਬਿਖੈ ਸਮਸਤ ਇਕ ਜੋਤ ਹੈ, ਨ ਘਟ ਹੈ ਨ ਬਡ ਹੈ ਨ ਘਟ ਬਡ ਹੁਤ ਹੈ, ਨ ਹਨ ਹੈ ਨ ਬਨ ਹੈ ਸਮਾਨ ਰੂਪ ਜਾਨੀਐ, ਮਕੀਨ ਓ ਮਕਾਨ ਅਪਰਮਾਨ ਤੇਜ ਮਾਨੀਐ, ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਪਤ ਹੈ, ਨ ਮੰਤਰ ਹੈ ਨ ਮਿੱਤਰ ਹੈ ਨ ਤਤ ਹੈ ਨ ਮਤ ਹੈ, ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਤ ਹੈ, ਨ ਦੁੱਖ ਹੈ ਨ ਦਗ ਹੈ ਨ ਦੁਖ ਹੈ ਨ ਦੇਹ ਹੈ, ਨ ਸਿੰਘ ਹੈ ਨ ਸਿਆਰ ਹੈ ਨ ਰਾਵ ਹੈ ਨ ਰੰਗ ਹੈ, ਨ ਮਨ ਹੈ ਨ ਮੋਤ ਹੈ ਨ ਸਾਗ ਹੈ ਨ ਸੰਗ ਹੈ, ਨ ਜਛ ਹੈ ਨ ਗੰਧਰਵ ਹੈ ਨ ਨਰ ਹੈ ਨ ਨਰ ਹੈ, ਨ ਚੋਰ ਹੈ ਨ ਸ਼ਾਹ ਹੈ ਨ ਸ਼ਾਹ ਕੁਮਾਰ ਹੈ, ਨ ਨੇਹ ਹੈ ਨ ਗਹਿ ਨ ਦੇਹ ਕੁਪਨਾਵ ਹੈ, ਨ ਛਲ ਹੈ ਨ ਛਿਦਰ ਹੈ ਨ ਛਲ ਕੁ ਮਿਲਾਵ ਹੈ, ਨ ਜੰਤਰ ਹੈ ਨ ਮੰਤਰ ਹੈ ਨ ਤੰਤਰ ਕੋ ਸਰੂਪ ਹੈ ਨ ਰਾਗ ਹੈ।

ਬਾਰ ਜੀ ਬਲੋਚਨ ਬਿਤਨ ਵਿਮੋਚਨ ਸੋਚ ਵਿਸੋਚਨ ਕੌਚ ਕਸੇ ਦਾਮਨ ਪ੍ਰਾਸੇ ਸੁਖ ਸਰਨਾਸੇ ਸੁਬ੍ਰਤ ਸੁਭਾਸੇ ਦੁਸ਼ਟ ਕਰਸੇ ਚੰਚਲਾ ਪ੍ਰਾਂਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਉਸੀ ਮੈਂ ਕਾਸਨ ਮਰਦਨ ਆਦ ਅਨਾਦ ਅਗਾ ਦੁਰਧੰਗ ਘੰਟ ਕਾ ਬਿਰਾਜੇ ਰੁਣ ਜੁਣ ਬਾਜੇ ਬ੍ਰਹਮ ਭਾਜੇ ਸੁਰੰਗ ਸੁਰੰਗ ਕੋਕਲ ਸੁਨ ਲਾਜੇ ਕਿਰਬਿਕ ਭਾਜੇ ਸੁਖ ਬਰਾਜੇ ਮਧੁਰੰਗ ਦੁਰਜੰਦਨ ਲਜੈ ਮੰਤਨ ਰਿਜੈ।

ਦਮਕਣ ਛੈ ਦਮਕਣ ਦਾਮਨ ਦਮਕਣ ਆਦਿਪਤੇ ਡੁਗ ਡੁਗੀ ਦਮੰਗ ਬਾਗ ਬੰਗੇ ਬੁਜਾ ਪੰਕੇ ਸੁਦਮਤ ਕਤੇ ਜੈ ਜਉ ਸਿਮ ਕਸਰ ਮਰਦਨ ਆਦ ਜੁਗਾਦ ਅਨਾਦਮਤੇ ਚਸੁਰਾਸਨ ਮਾਰਨ ਨਰਕ ਨਿਵਾਰਨ ਪਤਿਤ ਧਾਰਨ ਏਕ ਫਟੇ ਪਾਪਾਂ ਦੇ ਬਿਆਨਣ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕਟੇ ਚੰਦਰਾਲਨ ਚਾਰ ਨਰਕ ਨਿਵਾਰੇ ਪਤਿਤ ਧਾਰੇ ਮੁੰਡ ਮਥੇ ਜੈ ਜੈ ਹੋਸੀ ਮੈਂ ਕਾਸਨ ਮਰਦਨ ਧੁਮਰ ਬਿਦਨਸਨ ਆਦ ਕਥੇ ਰਕਤਾਸਨ ਮਰਦਨ ਚੰਡ ਚਕਰਦਨ ਦਾਨੋ ਅਰਦਨ ਬਿੜਾਲ

ਸੇ ਜਦ ਰਾਨ ਸੇ ਰੂਮ ਨਾਰਿਕ ਸੇ ਸਭ ਹੁ ਮਿਲ ਗਾਇਓ ਵੇਦ ਕਤੇ ਬਿਨ ਭੇਦ ਲਖਿਓ ਸਿਵਹਾਰ ਪਰੇ ਹਰੀ ਹਾਥ ਨ ਆਇਓ ਪਾਇ ਸਕੇ ਨੀ ਪਾਰ ਮਾਪਤ ਸਿਧ ਸਨਾਤ ਸਨਤਨ ਜਾਇਓ ਧਨ ਦਰੋ ਤਹ ਕੋ ਮਨ ਮੈਂ ਜੇ ਕੋ ਮਿਤੋਜ ਸਿਵੈ ਜਗ ਛਾਇਓ ਵੇਦ ਪੁਰਾਣ ਕਤੇ ਕੁਰ
ਕੋੜ ਕੀ ਇਸ਼ਨਾਨ ਦੀ ਬਹੁਦਾਨ ਮਹਾਂਪੁਰ ਤਾਰੇ ਦੇਸ ਪ੍ਰਯੋਗ ਕਰ ਬੇਸਤ ਪੋਧਨ ਕਿਸ ਤਰੇ ਨ ਮਿਲੇ ਹਾਰੇ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਨਰੇ ਬੋ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਭਜੇ ਬਿਨਾ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੋ ਪ੍ਰਸਾਦ ਕਵਿਤ ਅਤਰ ਕੇ ਚਲਈਆ ਛਿਤਰ ਛਤਰ ਕੇ ਧਰਈਆ ਛਤਰ ਧਾਰੀਓ ਕੇ ਛਲਈਆ ਮਾਂ ਸਤਰਨ ਕੇ ਸਾਲ ਹੈ ਦਾਨ ਕੇ ਦਵਈਆ ਮਹਾਂ ਮਾਨ ਕੇ ਪੜਈਆ ਆਓ ਸਾਨ ਕੇ ਦਵਈਆ ਕਟਈਆ ਜਮ ਜਾਲ ਹੈ ਜੁਦ ਕੇ ਜਤਈਆ ਬਿਰਧ ਕੇ ਮਟਈਆ ਮਾਂ ਬੁੱਧ ਕੇ ਦਵਈਆ ਮਾਂ ਮਾਨ ਹੋ ਕੇ ਮਾਨ ਹੈ ਗਿਆਨ ਹੋ ਕੇ ਗਿਆਤਾ ਮਾਂ ਬੁੱਧਤਾ ਕੇ ਦਾਤਾ ਦੇਉ ਕਾਲ ਹੋ ਕੇ ਕਾਲ ਮਹਾਂ ਕਾਲ ਹੋ ਕੇ ਕਾਲ ਹੈ ਪੁਰ ਬਿਨਾ ਪਾਰ ਪਵੇ ਹਿੰਗਲਾ ਹਿਮਾਲੇ ਧਿਆਵੇ ਗੁਰ ਗਰ ਤਿਜ ਗੁਣ ਗਾਵੇ ਤੇਰੇ ਨਾਮ ਹੈ ਯੁਗ ਯੁਗ ਸਾਧਾ ਪੌਣ ਸਾਧਨਾ ਕਿਤੇ ਪਾਉਂਦਾ ਅਰਬ ਕੇ ਅਰਬੀ ਅਰਾਧੇ ਤੇਰੇ ਨਾਮ ਹੈ ਫਰਾ ਕੇ ਫਿਰੰਗੀ ਮਾਨੇ ਕੰਧਾਰੀ ਕੁਰੇ ਸੀ ਜਾਣੇ ਪੱਛਮ ਕੇ ਪੱਛਮੀ ਪਛਾਣੇ ਜੀ ਕਾਮ ਹੈ ਮਰਹਟਾ ਮੰਗੇਲੇ ਤੇਰੀ ਮਨ ਸੁ ਤਪੱਸਿਆ ਕਰ ਜੜਵੇ ਤਿਲੰਗੀ ਪਹਿਚਾਨ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਾ ਮੈਂ ਚਲਤ ਹੈ ਰੋਹ ਕੇ ਰੋਹਲੇ ਮੰਗ ਦੇਸ ਕੇ ਮੰਗੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਕੁਖਾ ਗੁਣ ਗਾਵੇ ਚੀਨ ਮੱਛੀਨ ਕੇ ਸੀਸ ਨਿਆਵੇ ਤਿੱਬਤੀ ਦੀ ਆਏ ਦੁੱਖ

ਕਿਤੇ ਇੰਦਰ ਦੁਆਰ, ਕਿਤੇ ਬ੍ਰਹਮਾ ਮੁਖ ਚਾਰ, ਕਿਤੇ ਕਿਸ਼ਨਾ ਅਵਤਾਰ, ਕਿਤੇ ਰਾਮ ਕਹੀ ਅਧਿਆ, ਕਿਤੇ ਸਸਰਾਸੀ, ਕਿਤੇ ਸੂਰਜ ਪ੍ਰਕਾਸ਼ੀ, ਕਿਤੇ ਮੁੰਡਿਆ ਉਦਾਸੀ, ਯੋਗ ਦੁਆਰ ਦਹੀ ਅਧਿਆ, ਕਿਤੇ ਮਹਾਦੀਨ, ਕਿਤੇ ਵਿਆਸ ਪ੍ਰਵੀਨ, ਕਿਤੇ ਕੁਮੇਰ ਕੁਲੀਨ, ਕਿਤੇ

ਚਾਂਦਨੀ ਸੀ ਚਾਂਦਾਗੜ ਜੋਨ ਜੋਹੀਅਤ ਹੈ ਗੰਗਾ ਸਮਕੰਨ ਧਾਰ ਬਕਾਸੀ ਪਿਲੰਦਾਬਾਦ ਕੀਰਤ ਤਿਆਰੀ ਕੀ ਉਜਾਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਇਸਕੇ ਦੁਰੰਗੀ ਮਕਰਾਨ ਕੇ ਮਰਦੰਗੀ ਤੇਰੇ।

ขนหมดเลย

ਪਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗਾ ਹੋਜ ਜੁਗ ਅਟਲ

ਧੰਨ ਸ਼ਬਦ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ

ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਵਿਸ਼ੇਸ਼ ਕਰਕੇ ਇਹਨਾਂ ਪ੍ਰਸੰਗਾਂ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਜੋ ਹਨ, ਜਿਨ੍ਹਾਂ ਨੇ ਮਾਰਨੇ ਕੀਤੇ ਹਨ, ਉਹਨਾਂ ਦਾ ਇਤਿਹਾਸ ਬਹੁਤ ਸੰਕਸ਼ਿਪਤ ਦੇ ਵਿੱਚ ਜਿਸ ਤਰ੍ਹਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਜਾਣਕਾਰੀਆਂ ਪ੍ਰਾਪਤ ਹੋਈਆਂ, ਲਿਖਤਾਂ ਪ੍ਰਾਪਤ ਹੋਈਆਂ, ਉਸ ਮੁਤਾਬਕ ਬਹੁਤ ਸੰਕਸ਼ਿਪਤ ਦੇ ਵਿੱਚ ਪੰਛੀ ਝਾਤ ਦੇ ਵਿੱਚ ਉਹਨਾਂ ਨੇ ਬਾਬਾ ਜੀ ਦਾ ਇਤਿਹਾਸ ਜਿਹੜਾ ਹੈ ਉਹ ਦਰਜ ਕਰਨਾ ਕੀਤਾ। ਜੇ ਵੇਖਿਆ ਜਾਵੇ ਤਰਤੀਬ ਵੀ ਪਿਆਰਿਓ ਕਈ ਵਾਰੀ ਨਹੀਂ ਰਲਦੀ ਹੈ। ਜੇ ਆਪਾਂ ਮੂਲ ਇਤਿਹਾਸ ਬਾਬਾ ਬੰਦਾ ਸਿੰਘ ਜੀ ਦਾ ਇਹ ਪੜ੍ਹਦੇ ਨਾ ਜੰਗਾਂ ਯੁੱਧਾਂ ਦਾ, ਅਤੇ ਜਿਸ ਤਰ੍ਹਾਂ ਕਿ ਤਰਤੀਬ ਹੁੰਦੀ, ਅੱਜ ਇਹ ਕੀਤਾ, ਅੱਜ ਤੋਂ ਬਾਅਦ ਇੰਝ ਕੀਤਾ, ਦੋ ਮਹੀਨੇ ਤੋਂ ਬਾਅਦ, ਸਾਲ ਬਾਅਦ ਇਹ ਕੀਤਾ, ਇੱਕ ਪੂਰੀ ਲੜੀ ਹੁੰਦੀ ਆ, ਤਰਤੀਬ ਹੁੰਦੀ ਹੈ। ਲੇਕਿਨ ਕਵੀ ਰਾਜ ਜੀ ਨੂੰ ਜਿਸ ਤਰ੍ਹਾਂ ਪਤਾ ਲੱਗਿਆ ਇਸ ਕਰਕੇ ਅਤੇ ਤਰਤੀਬ ਵਾਂਗੂ ਇਤਿਹਾਸ ਨਹੀਂ ਆਇਆ। ਕਈ ਵਾਰੀ ਜੰਗ ਜਿਹੜੇ ਹਨ ਜਿਹੜੇ ਬਾਅਦ ਦੇ ਵਿੱਚ ਹੋਏ ਉਹਦਾ ਪਹਿਲੇ ਜ਼ਿਕਰ ਆ ਗਿਆ, ਕਈ ਵਾਰੀ ਪਹਿਲੇ ਜਿਹੜੇ ਜੰਗ ਹੋਏ ਹਨ ਉਹਦਾ ਬਾਅਦ ਦੇ ਵਿੱਚ ਜ਼ਿਕਰ ਆਇਆ। ਖੈਰ, ਜਿਸ ਤਰ੍ਹਾਂ ਉਹਨਾਂ ਨੂੰ ਜਾਣਕਾਰੀਆਂ ਪ੍ਰਾਪਤ ਹੋਈਆਂ, ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਸਾਰਾ ਜਿਹੜਾ ਇਲਾਕਾ ਜਿਹੜਾ ਹੈ, ਸਭ ਤੋਂ ਪਹਿਲੇ ਇਹਨਾਂ ਨੇ ਸ਼ੁਰੂਆਤ ਜਿਹੜੀ ਹੈ ਅਤੇ ਯਮੁਨਾ ਪਾਰ ਤੋਂ ਇਹਨਾਂ ਨੇ ਆਰੰਭ ਕਰਨਾ ਕੀਤਾ। ਅੱਜ ਜੇ ਆਪਾਂ ਵੇਖਦੇ ਹਾਂ ਤਾਂ ਯਮੁਨਾ ਪਾਰ ਤੋਂ ਪਾਣੀਪਤ ਸੋਨੀਪਤ ਹੋ ਗਿਆ, ਉਹ ਤੋਂ ਬਾਅਦ ਅੱਗੇ ਯੂਪੀ ਦੇ ਵੱਲ ਸਹਾਰਨਪੁਰ ਹੋ ਗਿਆ, ਮੁਸਤਫਾਬਾਦ ਆਦਿਕ ਹੋ ਗਿਆ, ਬਿਜਨੌਰ ਆਦਿਕ, ਇਹ ਇਲਾਕੇ ਜਿਹੜੇ ਹਨ ਇਹਨਾਂ ਨੂੰ ਸਰ ਕਰਕੇ ਫਿਰ ਵਾਪਸ ਸਮਾਣਾ ਸਢੌਰਾ ਇਸ ਪਾਸੇ ਆਏ ਅਤੇ ਉਸ ਤੋਂ ਬਾਅਦ ਛੱਤ ਬਨੂੜ ਹੋ ਗਿਆ। ਇਹ ਛੱਤ ਬਨੂੜ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਨੇ ਫਿਰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਬਹੁਤ ਵੱਡਾ ਜੰਗ ਜਿਹੜਾ ਹੈ ਇਹਦੇ ਵਜ਼ੀਰ ਖਾਂ ਦੇ ਨਾਲ ਕਰਨਾ ਕੀਤਾ। ਉਹ ਜੰਗ ਨੂੰ ਸਰ ਕਰਕੇ ਫਤਿਹ ਕਰਕੇ ਬਾਬਾ ਜੀ ਅਨੰਦਪੁਰ ਸਾਹਿਬ ਨੂੰ ਗਏ। ਫਿਰ ਉੱਥੋਂ ਪਹਾੜੀ ਇਲਾਕੇ ਜਿਹੜੇ ਹਨ, ਜਿਹੜੇ ਗੁਰੂ ਦੋਖੀ ਹਨ, ਉਹਨਾਂ ਦਾ ਸੌਦਾ ਲਾਉਣਾ ਕੀਤਾ, ਉਹਨਾਂ ਨੂੰ ਸਰ ਕਰਨਾ ਕੀਤਾ। ਉਹ ਤੋਂ ਬਾਅਦ ਉਤਰ ਕਰਕੇ ਦੁਆਬੇ ਦੇ ਵਿੱਚ ਆਏ, ਜਲੰਧਰ ਦਾ ਸੂਬੇਦਾਰ ਜ਼ਬਰਦਸਤ ਖਾਨ ਅਤੇ ਨਾਲ ਬਟਾਲੇ ਦਾ ਜਿਹੜਾ ਉੱਥੋਂ ਦਾ ਹਾਕਮ ਜਿਹੜਾ ਹੈ, ਜਿੰਨੇ ਵੀ ਭਾਵ ਕਹਿਣ ਦਾ ਮਤਲਬ ਗੁਰੂ ਦਰੋਖੀ ਦੋਖੀ ਜਿਹੜੇ ਹਨ, ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਦਰੋਹ ਕਮਾਉਣਾ ਕੀਤਾ, ਸਿੰਘਾਂ ਦੇ ਨਾਲ ਦਰੋਹ ਕਮਾਉਣਾ ਕੀਤਾ, ਬਹੁਤ ਜੰਗ ਯੁੱਧ ਕਰਨੇ ਕੀਤੇ, ਹਿੰਦੂਆਂ ਨੂੰ ਬਹੁਤ ਜ਼ਿਆਦਾ ਤਕਲੀਫਾਂ ਦਿੱਤੀਆਂ, ਬਹੁਤ ਤੰਗ ਕਰਨਾ ਕੀਤਾ, ਚੁਣ ਚੁਣ ਕਰਕੇ ਉਹਨਾਂ ਨੂੰ ਇੰਗਿਤ ਕਰ ਕਰਕੇ ਬਾਬਾ ਜੀ ਨੇ ਉਹਨਾਂ ਦੇ ਨਾਲ ਟਾਕਰਾ ਲੈਣਾ ਕੀਤਾ, ਉਹਨਾਂ ਦੇ ਨਾਲ ਜੰਗ ਕੀਤੀ ਹੈ। ਉਸ ਤੋਂ ਬਾਅਦ ਜਦੋਂ ਬਾਬਾ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ, ਇੱਥੇ ਸਾਧ ਸੰਗਤ ਜੀ, ਮੈਂ ਵਾਰ ਵਾਰ ਦੇਖੋ ਕਈ ਵਾਰੀ ਇਹ ਬੇਨਤੀ ਕੀਤੀ ਸੀ ਕਿ ਬਾਬਾ ਬੰਦਾ ਸਿੰਘ ਜੀ ਇਹਨਾਂ ਦੇ ਨਾਲ ਜਿਹੜੇ ਜੁੜੇ ਸਨ, ਬਹੁਤ ਵੱਡਾ ਜਥਾ ਜਿਹੜਾ ਹੈ, ਬਹੁਤ ਜ਼ਿਆਦਾ ਹਿੰਦੂ ਜਿਹੜੇ ਬਾਬਾ ਜੀ ਦੇ ਨਾਲ ਜੋ ਜੁੜੇ ਹਨ, ਅਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਾਂ ਗੁਰੂ ਮਹਾਰਾਜ ਨੂੰ ਨਹੀਂ ਜਾਣਦੇ ਹਾਂ, ਅਸੀਂ ਤਾਂ ਸਿੱਖੀ ਦੇ ਬਾਰੇ ਪਤਾ ਨਹੀਂ ਹੈ, ਅਸੀਂ ਬਾਬਾ ਜੀ ਨੂੰ ਗੁਰੂ ਮੰਨਦੇ ਹਾਂ, ਭਾਵ ਕਿ ਬੰਦਾ ਸਿੰਘ ਜੀ ਨੂੰ ਅਸਾਂ ਨੇ ਗੁਰੂ ਮੰਨਣਾ ਕੀਤਾ। ਅਤੇ ਜਦੋਂ ਆਪਾਂ ਪਿਆਰਿਓ ਔਰ ਵੀ ਲਿਖਤਾਂ ਪੜ੍ਹਦੇ ਹਾਂ, ਜਿਸ ਤਰ੍ਹਾਂ ਕਿ ਔਰ ਵੀ ਲਿਖਤਾਂ ਆਪਾਂ ਪੜ੍ਹਦੇ ਹਾਂ, ਕਈ ਹੁਕਮਨਾਮੇ ਵੀ ਜਿਹੜੇ ਹਨ ਅਤੇ ਆਦੇਸ਼ ਸੰਦੇਸ਼ ਜਿਹੜੇ ਬਾਬਾ ਜੀ ਨੇ ਜਾਰੀ ਕਰਨੇ ਕੀਤੇ, ਅੱਜ ਵੀ ਉਹਦੇ ਨਾਲ ਪਤਾ ਲੱਗਦਾ ਕਿ ਬਾਬਾ ਜੀ ਵਾਰ ਵਾਰ ਇਹੀ ਕਹਿੰਦੇ ਕਿ ਮੈਂ ਗੁਰੂ ਸਾਹਿਬ ਜੀ ਦਾ ਬੰਦਾ ਹਾਂ, ਭਾਈ ਮੈਨੂੰ ਗੁਰੂ ਨਾ ਬੋਲੋ,
ਮੈਂ ਤਾਂ ਉਹਨਾਂ ਦਾ ਇੱਕ ਅਦਨਾ ਜਾਂ ਸੇਵਾਦਾਰ ਹਾਂ, ਇੱਕ ਕਾਰਕੁਨ ਹਾਂ, ਇੱਕ ਪੰਥ ਦਾ ਮੈਂ ਜਥੇਦਾਰ ਹਾਂ। ਇਹ ਬਾਰ ਬਾਰ ਉਹਨਾਂ ਨੇ ਵਚਨ ਕੀਤਾ ਆਪਣੇ ਲਿਖਤਾਂ ਦੇ ਵਿੱਚ, ਆਪਣੇ ਹੁਕਮਨਾਮਿਆਂ ਦੇ ਵਿੱਚ। ਲੇਕਿਨ ਪਿਆਰਿਓ, ਜਿਹੜੇ ਨਾਲ ਦੇ ਲੋਕ ਹੁੰਦੇ ਨਾ, ਉਹ ਥੋੜ੍ਹੀ ਟਲਦੇ ਹਨ। ਉਹਨਾਂ ਨੇ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ, ਅਸੀਂ ਬੰਦੇ ਨੂੰ ਮੰਨਦੇ ਹਾਂ, ਸਾਨੂੰ ਤਾਂ ਅਸੀਂ ਤਾਂ ਇਹਦੇ ਨਾਲ ਜੁੜੇ ਹਾਂ, ਅਸੀਂ ਇਹਦੇ ਸਿੱਖ ਹਾਂ। ਫਿਰ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ, ਅਸੀਂ ਬੰਦਾ ਹੀ ਖਾਲਸਾ, ਖਾਲਸੇ ਤਾਂ ਅਸੀਂ ਵੀ ਹਾਂ, ਲੇਕਿਨ ਬੰਦੇ ਨੂੰ ਮੰਨਦੇ ਹਾਂ। ਇਹ ਖਾਸ ਕਰਕੇ ਬੰਦਾ ਹੀ ਖਾਲਸਾ ਅਤੇ ਤੱਤ ਖਾਲਸਾ, ਇਹਦਾ ਬਹੁਤ ਵੱਡਾ ਰੌੜਾ ਜਿਹੜਾ ਨਾ ਬਾਬਾ ਬੰਦਾ ਸਿੰਘ ਜੀ ਤੋਂ ਬਾਅਦ ਹੋਇਆ। ਬਾਬਾ ਜੀ ਦੇ ਰਹਿੰਦਿਆਂ ਪਿਆਰਿਓ, ਫਿਰ ਵੀ ਜਿਹੜੇ ਨਾ ਇਹ ਲੋਕ ਚੁੱਪ ਰਹਿੰਦੇ ਸਨ, ਲੇਕਿਨ ਬਾਬਾ ਜੀ ਤੋਂ ਬਾਅਦ ਉਹਨਾਂ ਨੇ ਫਿਰ ਕਹਿ ਦਿੱਤਾ ਕਿ ਭਾਈ, ਅਸੀਂ ਬਾਬਾ ਜੀ ਨੂੰ, ਬਾਬਾ ਬੰਦਾ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ। ਅਤੇ ਫਿਰ ਉਹਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ 11ਵੀਂ ਪਾਤਸ਼ਾਹੀ ਜੋ ਹੈ ਜਾਂ 12ਵੀਂ ਪਾਤਸ਼ਾਹੀ, ਇਹ ਬੰਦਾ ਸਿੰਘ ਜੀ ਹੈ ਕਰਕੇ। ਲੇਕਿਨ ਉਹ ਜ਼ਿਆਦਾ ਸਮਾਂ ਚੱਲ ਨਹੀਂ ਸਕੇ ਹਨ, ਇਤਿਹਾਸ ਬਹੁਤ ਵੱਡਾ ਹੈ ਪਿਆਰਿਓ। ਅਤੇ ਕੁਛ ਗੱਲਾਂ ਜਿਹੜੀਆਂ ਹਨ ਜਿਹਦੇ ਨਾਲ ਆਪਸ ਦੇ ਵਿੱਚ ਟਾਕਰਾ ਹੋਇਆ, ਮੈਂ ਬੇਨਤੀ ਕਰਾਂ ਪਿਆਰਿਓ, ਕਿਉਂਕਿ ਰਾਜਸੀ 68-62 ਜੋ ਹੈ, ਜਿਸ ਤਰ੍ਹਾਂ ਗੱਦੀਆਂ ਆਪਾਂ ਲਾਉਂਦੇ ਹਾਂ, ਸਿੰਘਾਸਣ ਲਾਉਂਦੇ ਹਾਂ, ਛੱਤਰ ਝੁਲਾਇਆ ਜਾਂਦਾ ਅਤੇ ਨਾਲ ਚੌਰ ਜਿਹੜਾ ਹੈ ਇਹ ਕੀਤਾ ਜਾਂਦਾ, ਅੱਜ ਵੀ ਪਿਆਰਿਓ ਰਾਜੇ ਰਜਵਾੜੇ ਜਿਹੜੇ ਹੁੰਦੇ ਨਾ ਅਤੇ ਉਹਨਾਂ ਦੇ ਨਾਲ ਇੰਝ ਹੀ ਕੀਤਾ ਜਾਂਦਾ। ਤੁਸੀਂ ਖਾਸ ਕਰਕੇ ਵੇਖੋ, ਅੱਜ ਇੰਟਰਨੈੱਟ ਦਾ ਯੁੱਗ ਹੈ, ਤੁਸੀਂ ਵੇਖ ਸਕਦੇ ਹੋ ਕਿ ਕੋਈ ਫਲਾਣਾ ਰਾਜ ਘਰਾਣੇ ਦਾ ਵਿਅਕਤੀ ਜਿਹੜਾ ਹੈ ਉਹ ਸਿੰਘਾਸਣ ਦੇ ਉੱਤੇ ਬਹਿੰਦਾ, ਉਹ ਆਪਣੇ ਸਿਰ ਦੇ ਉੱਤੇ ਤਖ਼ਤ ਛਤਰ ਲਾਉਂਦਾ ਹੈ ਅਤੇ ਉਹਦੀ ਪਾਲਕੀ ਨਿਕਲਦੀ ਹੈ, ਉਹਦੇ ਸਿਰ ਦੇ ਉੱਤੇ ਚਵਰ ਢੁਲਾਇਆ ਜਾਂਦਾ, ਉਹਦੇ ਚੋਬਦਾਰ ਹੁੰਦੇ, ਨਕੀਬ ਆਦਿਕ ਹੁੰਦੇ ਹਨ। ਇਸ ਤਰ੍ਹਾਂ ਹੀ ਰਾਜ ਸੀ 68-62 ਜਿਹੜਾ, ਅਤੇ ਜਦੋਂ ਬਾਬਾ ਜੀ ਨੇ ਇੰਝ ਕਰਨਾ ਕੀਤਾ ਅਤੇ ਉਹਨਾਂ ਨੂੰ ਪਤਾ ਨਹੀਂ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨਤਾ ਦੇ ਬਾਬਤ, ਉਹਨਾਂ ਨੂੰ ਫਿਰ ਸਿੰਘਾਂ ਨੇ ਰੋਕਿਆ, ਕਿਹਾ ਕਿ ਬਾਬਾ ਜੀ, ਅਤੇ ਤੁਸੀਂ ਨਾ ਇਹ ਬੇਸ਼ੱਕ ਆਪਣੀ ਜੇ ਪੂਜਾ ਕਰਾਉਣੀ ਹੈ ਤੁਸੀਂ ਵੱਖ ਹੋ ਕੇ ਕਰਾਓ, ਲੇਕਿਨ ਗੁਰੂ ਘਰ ਦੇ ਵਿੱਚ ਤੁਸੀਂ ਇਹ ਸਿੰਘਾਸਣ ਨਾ ਲਾਓ, ਆਪਣਾ ਇਹ ਨਾਲ ਆਪਣੇ ਉੱਤੇ ਤੁਸੀਂ ਚਵਰ ਢੁਲਾਉਂਦੇ ਹੋ, ਮਹਾਰਾਜ ਜੀ ਦੇ ਵਾਂਗੂ ਤੁਸਾਂ ਨੇ ਕਲਗੀ ਆਦਿਕ ਜਿਸ ਤਰ੍ਹਾਂ ਉਹਨਾਂ ਦੀ ਪੁਸ਼ਾਕ, ਇਸ ਤਰ੍ਹਾਂ ਤਾਂ ਤੁਸੀਂ ਨਾ ਕਰਨਾ ਕਰੋ। ਇੱਥੋਂ ਸਾਧ ਸੰਗਤ ਜੀ ਫਿਰ ਕੀ ਹੋ ਗਿਆ, ਬੋਲ ਕਬੋਲ ਜਿਹੜਾ ਨਾ ਇਹ ਥੋੜ੍ਹਾ ਜਿਹਾ ਕਾਫੀ ਜਿਹਾ ਸਿੰਘਾਂ ਦਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੱਧ ਗਿਆ। ਖੈਰ, ਫਿਰ ਵੀ ਉਸ ਵੇਲੇ ਸਿਆਣੇ ਲੋਕ ਸਨ, ਬਾਬਾ ਜੀ ਵੀ ਮੌਜੂਦ ਸਨ, ਬਾਬਾ ਵਿਨੋਦ ਸਿੰਘ ਜੀ ਅਤੇ ਬਾਬਾ ਕਾਨ ਸਿੰਘ ਜੀ ਆਦਿਕ, ਉਹਨਾਂ ਨੇ ਵਿਚਕਾਰ ਆ ਕਰਕੇ ਸਮਝੌਤਾ ਕੀਤਾ। ਲੇਕਿਨ ਬਾਬਾ ਜੀ ਦੇ ਚਲਾਣੇ ਤੋਂ ਬਾਅਦ ਫਿਰ ਇਹ ਗੱਲ ਬਹੁਤ ਉੱਠੀ ਹੈ, ਬੰਦਾ ਹੀ ਖਾਲਸਾ ਤੱਤ ਖਾਲਸਾ, ਇਹਦਾ ਨਿਪਟਾਰਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਬਾਅਦ ਦੇ ਵਿੱਚ, ਬੰਦਾ ਸਿੰਘ ਜੀ ਬਹਾਦਰ ਜਦੋਂ ਸ਼ਹੀਦ ਹੋ ਜਾਂਦੇ ਉਹ ਤੋਂ ਬਾਅਦ ਉਹਨਾਂ ਨੇ ਇੰਝ ਕਰਨਾ ਕੀਤਾ, ਤੱਤ ਖਾਲਸੇ ਨੂੰ ਉਹਨਾਂ ਨੇ ਪ੍ਰਵਾਨਿਕਤਾ ਦਿੱਤੀ ਅਤੇ ਬੰਦਾ ਹੀ ਖਾਲਸਾ ਬਹੁਤ ਤਗੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬੰਦਾ ਹੀ ਖਾਲਸਾ ਅਖਵਾਉਂਦੇ ਸਨ ਉਹਨਾਂ ਨੂੰ ਤੱਤ ਖਾਲਸੇ ਦੇ ਵਿੱਚ ਸ਼ਾਮਿਲ ਕਰਨਾ ਕੀਤਾ। ਬਹੁਤ ਵੱਡਾ ਸਾਧ ਸੰਗਤ ਜੀ ਇਹ ਇਤਿਹਾਸ ਜਿਹੜਾ ਹੈ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਪੰਥ ਦੇ ਵਿੱਚ ਇੱਕ ਬਹੁਤ ਵੱਡੇ ਮਹਾਂਪੁਰਖ ਹੋਏ ਹਨ ਗਿਆਨੀ ਗੁਰਮੁਖ ਸਿੰਘ ਜੀ ਕਰਕੇ, ਅਤੇ ਜਿਸ ਤਰ੍ਹਾਂ ਇਹ ਗੱਲ ਚੱਲ ਰਹੀ ਨਾ ਕਿ ਮਹਾਰਾਜ ਜੀ ਦੇ ਅੱਗੇ ਇਹਨਾਂ ਨੇ ਆਪਣਾ ਤਖ਼ਤ ਲਾਇਆ, ਇਹਨਾਂ ਦੇ ਉੱਤੇ ਵੀ ਇਹ ਚਵਰ ਢਲਾਉਂਦੇ ਸਨ, ਇਸ ਤਰ੍ਹਾਂ ਹੀ ਸਾਧ ਸੰਗਤ ਜੀ ਜਦੋਂ ਮਹੰਤਾਂ ਦਾ ਪੁਜਾਰੀਆਂ ਦਾ ਜਦੋਂ ਪ੍ਰਬੰਧ ਸੀ ਨਾ, ਖਾਸ ਕਰਕੇ ਕਈ ਉਦਾਸੀ ਮਹਾਂਪੁਰਖ ਆਦਿਕ ਉਹਨਾਂ ਦਾ ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਤਖ਼ਤ ਸਾਹਿਬ ਜੀ ਦਾ ਜਦੋਂ ਉਹਨਾਂ ਦਾ ਪ੍ਰਬੰਧ ਹੋਇਆ ਕਰਦਾ, ਉਹ ਕੀ ਕਰਿਆ ਕਰਦੇ ਸਨ ਕਿ ਜਦੋਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜਾਣਾ ਅਤੇ ਉੱਥੇ ਆਮ ਜਿਸ ਤਰ੍ਹਾਂ ਆਪਾਂ ਗੁਰੂ ਘਰ ਦੇ ਵਿੱਚ ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਹੋਵੇ ਭਾਵੇਂ ਕੋਈ ਛੋਟਾ ਹੋਵੇ ਅਤੇ ਆਪਾਂ ਇੱਕੋ ਹੀ ਸਫ਼ੇ ਦੇ ਉੱਤੇ ਬਹਿੰਦੇ ਹਾਂ ਅਤੇ ਕੋਈ ਇਹਦੇ ਵਿੱਚ ਵੱਖਵਾਦ ਨਹੀਂ ਹੁੰਦਾ ਕਿ ਭਾਈ ਕਿ ਇਹ ਵੱਡਾ ਹੈ ਇਹਦੇ ਲਈ ਵਧੀਆ ਆਸਣ ਲਾਇਆ ਜਾਵੇ, ਇਹ ਆਮ ਬੰਦਾ ਹੈ ਭਾਈ ਇਹਨੂੰ ਆਮ ਸਫ਼ੇ ਦੇ ਉੱਤੇ ਵਿਛਾਇਆ ਜਾਵੇ ਬਿਠਾਇਆ ਜਾਵੇ, ਇਹ ਇਸ ਤਰ੍ਹਾਂ ਨਹੀਂ ਹੁੰਦਾ। ਲੇਕਿਨ ਉਸ ਟਾਈਮ ਦੇ ਵਿੱਚ ਪ੍ਰਬੰਧ ਜਿਹੋ ਜਿਹੇ ਹੁੰਦੇ ਹਨ, ਉੱਥੇ ਕੀ ਹੋਇਆ ਕਰਦਾ ਖਾਸ ਕਰਕੇ ਜਦੋਂ ਅਤੇ ਇਹ ਆਉਂਦੇ ਸੀ ਨਾ ਖਾਸ ਕਰਕੇ ਅਤੇ ਮਹੰਤ ਜਦੋਂ ਆਉਂਦਾ ਪੁਜਾਰੀ ਆਉਂਦੇ ਅਤੇ ਉਹਨਾਂ ਦੇ ਲਈ ਵਧੀਆ
ਤੇ ਮਹਾਰਾਜੀ ਦੇ ਨਾਲ ਹੀ ਇੱਕ ਵਧੀਆ ਸਾਰਾ ਗੱਦਾ ਜਿਹੜਾ ਵਿਛਾਇਆ ਜਾਂਦਾ ਸੀ, ਆਸਣ ਦਵਾਇਆ ਜਾਂਦਾ, ਉਹਦੇ ਉੱਤੇ ਉਹ ਬੈਠਿਆ ਕਰਦੇ ਸਨ। ਗਿਆਨੀ ਗੁਰਮੁਖ ਸਿੰਘ ਜੀ ਨੇ ਇਹ ਮੁੱਦਾ ਬੜਾ ਚੁੱਕਿਆ ਸੀ। ਔਰ ਵੀ ਬੇਦੀਆਂ ਦੇ ਵਿੱਚੋਂ ਜਿਹੜੇ ਮਹਾਂਪੁਰਖ ਉਹ ਜਦੋਂ ਆਉਣਾ, ਉਹਨਾਂ ਦੇ ਲਈ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਸਣ ਲੱਗਿਆ ਕਰਦਾ। ਉਹਨਾਂ ਨੇ ਜਦੋਂ ਇਹਦੇ ਬਾਬਤ ਸਮਝਾਇਆ, ਕਿਹਾ ਕਿ ਭਾਈ ਇਹ ਗਲਤ ਕੰਮ ਹੈ, ਭਾਈ ਇਹ ਤੁਸੀਂ ਨਾ ਕਰਨਾ ਕਰੋ, ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਪਾਂ ਸਾਰੇ ਸਾਂਝੇ ਹਾਂ, ਇਹਦੇ ਵਿੱਚ ਕੋਈ ਵੱਡਾ ਕੋਈ ਛੋਟਾ ਨਹੀਂ ਹੈ, ਇੰਝ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਤਾਂ ਚੰਗੀ ਗੱਲ ਕੀਤੀ ਹੈ, ਲੇਕਿਨ ਕਈ ਵਾਰੀ ਪਿਆਰਿਓ ਕੀ ਹੁੰਦਾ, ਲੋਕ ਜਿਹੜੇ ਹਨ, ਸੁਣਨ ਵਾਲੇ ਲੋਕ, ਉਹਨਾਂ ਦੇ ਉੱਤੇ ਗੱਲ ਡਿਪੈਂਡ ਕਰਦੀ ਹੈ। ਉਹ ਬੰਦੇ ਕਿਹੋ ਜਿਹੇ ਹਨ ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ, ਉਸ ਵੇਲੇ ਉਹ ਬੰਦੇ ਵੱਖਰੀ ਕਿਸਮ ਦੇ ਸਨ, ਮਹਾਰਾਜ ਜੀ ਦਾ ਜ਼ਿਆਦਾ ਸਨਮਾਨ ਨਹੀਂ ਸੀ, ਉਹਨਾਂ ਦੇ ਅੰਦਰ ਆਪਣੀ ਪੂਜਾ ਪ੍ਰਤਿਸ਼ਠਾ ਦੀ ਗੱਲ ਚੱਲਦੀ ਸੀ। ਉਹਨਾਂ ਨੇ ਮੁੱਦੇ ਨੂੰ ਇੰਨਾ ਜ਼ਿਆਦਾ ਚੁੱਕ ਲਿਆ ਅਤੇ ਗਿਆਨੀ ਗੁਰਮੁਖ ਸਿੰਘ ਜੀ ਨੂੰ ਉਹਨਾਂ ਨੇ ਪਿਆਰਿਓ ਪੰਥ ਦੇ ਵਿੱਚੋਂ ਛੇਕ ਦਿੱਤਾ, ਉਹਨਾਂ ਨੂੰ ਤਨਖਈਆ ਕਰਾਰ ਦਿੱਤਾ, ਪੰਥ ਦੇ ਵਿੱਚੋਂ ਖਾਰਜ ਕਰ ਦਿੱਤਾ। ਕਹਿੰਦੇ ਕਿ ਭਾਈ ਇਹ ਐਵੇਂ ਸਾਨੂੰ ਬੋਲੀ ਜਾਂਦਾ। ਫਿਰ ਬਾਅਦ ਦੇ ਵਿੱਚ ਜਦੋਂ ਪਿਆਰਿਓ ਗੁਰੂ ਘਰ ਦਾ ਪ੍ਰਬੰਧ ਜਿਹੜਾ ਹੈ, ਕਮੇਟੀਆਂ ਬਣੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਇਆ, ਇਹੋ ਜਿਹੇ ਜਿਹੜੇ ਲੋਕ ਜਿਹੜੇ ਹਨ ਜੋ ਆਪਣੀ ਪੂਜਾ ਕਰਾਉਣਾ ਚਾਹੁੰਦੇ ਉਹਨਾਂ ਨੂੰ ਪਾਸੇ ਕੀਤਾ ਗਿਆ। ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਇਹ ਫੈਸਲਾ ਗਲਤ ਲਿਆ ਗਿਆ। ਉਹਦੀ ਉਹਨਾਂ ਨੇ ਫਿਰ ਉਹ ਹੁਕਮਨਾਮਾ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਹੁਤ ਲੰਬਾ ਸਮਾਂ ਬਾਅਦ ਉਹ ਵਾਪਸ ਲੈਣਾ ਕੀਤਾ। ਇਸ ਤਰ੍ਹਾਂ ਕਈ ਗੱਲਾਂ ਹੋ ਜਾਂਦੀਆਂ ਅਤੇ ਬਾਬਾ ਜੀ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਬਾਬਾ ਬੰਦਾ ਸਿੰਘ ਜੀ ਨੇ ਵੀ ਜਦੋਂ ਆਪਣਾ ਆਸਣ ਲਾਉਣਾ ਚਾਹਿਆ ਅਤੇ ਸਿੰਘਾਂ ਨੇ ਉਹਨਾਂ ਨੂੰ ਰੋਕਣਾ ਕੀਤਾ। ਆਓ ਸਾਧ ਸੰਗਤ ਜੀ, ਇਸ ਤੋਂ ਅਗਲੀ ਕਥਾ ਜਿਹੜੀ ਹੈ ਇਹ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦੇ।

0: ਸੰਗਤ ਜੀ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸ਼ੁਰੂ ਹੋ ਗਈਆਂ, ਇਹਨਾਂ ਨੇ ਜਦੋਂ ਚਵਰ ਤੁਲਾਇਆ ਆਪਣੇ ਉੱਤੇ ਸਿੰਘਾਸਨ ਲਾਇਆ ਕਰਦੇ ਸਨ ਮਹਾਰਾਜ ਜੀ ਦੇ ਬਰਾਬਰ, ਇਸ ਤਰ੍ਹਾਂ ਜਦੋਂ ਹੋਇਆ ਔਰ ਵੀ ਬਹੁਤ ਸਾਰੀਆਂ ਗੱਲਾਂ ਜਦੋਂ ਹੋਈਆਂ, ਤੇ ਗੁਰੂ ਕਾ ਖਾਲਸਾ ਜਿਹੜਾ ਪਿਆਰਿਓ ਇਹਨੂੰ ਉਹਨੇ ਬਰਦਾਸ਼ਤ ਨਹੀਂ ਕਰਨਾ ਕੀਤਾ। ਇੱਕ ਗੱਲ ਯਾਦ ਰੱਖੋ ਪਿਆਰਿਓ, ਆਪਾਂ ਇੱਕ ਪੰਕਤੀ ਪੜ੍ਹਦੇ ਨਾ ਕਿ ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਇਆ। ਗੁਰੂ ਘਰ ਦੇ ਵਿੱਚ ਪਿਆਰਿਓ ਦੇਖੋ, ਜੇ ਤੁਸੀਂ ਆਪਣੀ ਮਾਨਤਾ ਕਰਾਉਣਾ ਚਾਹੁੰਦੇ ਹੋ, ਆਪਣੀ ਵਡਿਆਈ ਕਰਾਉਣਾ ਚਾਹੁੰਦੇ ਹੋ, ਮਨ ਦੇ ਵਿੱਚ ਹੁੰਦਾ ਹੈ ਪਿਆਰਿਓ, ਜੋ ਮਰਜ਼ੀ ਬੋਲੋ, ਮਨ ਦੇ ਵਿੱਚ ਹੁੰਦਾ ਕਿ ਭਾਈ ਮੇਰੀ ਵਾਹ ਵਾਹੀ ਹੋਵੇ, ਮੇਰਾ ਜਸ ਹੋਵੇ, ਮੇਰੀ ਵੀ ਪੂਜਾ, ਮੇਰੀ ਵੀ ਪ੍ਰਤਿਸ਼ਠਾ ਹੋਵੇ, ਲੇਕਿਨ ਇਹ ਕਰਨ ਦੇ ਲਈ ਤੁਸੀਂ ਵੱਖ ਮਹਾਰਾਜ ਜੀ ਦਾ ਸਤਿਕਾਰ ਘਟਾ ਕਰਕੇ ਜੇ ਤੁਸੀਂ ਆਪਣਾ ਸਤਿਕਾਰ ਕੀਤਾ, ਗੱਲ ਯਾਦ ਰੱਖੋ ਪਿਆਰਿਓ, ਮਹਾਰਾਜ ਜੀ ਦਾ ਸਤਿਕਾਰ ਘਟਾ ਕਰਕੇ ਤੁਸੀਂ ਆਪਣਾ ਸਤਿਕਾਰ, ਆਪਣੀ ਵਡਿਆਈ ਕਰਾਈ, ਸੱਚ ਜਾਣੋ ਉਹ ਗੁਰੂ ਮਹਾਰਾਜ ਜੀ ਦਾ ਦੇਣਦਾਰ ਹੋਵੇਗਾ। ਉਹਦੀ ਵਡਿਆਈ ਕੀ ਪਿਆਰਿਓ, ਉਹਦਾ ਮੂੰਹ ਕਾਲਾ ਹੋ ਜਾਂਦਾ ਹੈ। ਜੇ ਆਪਣੀ ਵਡਿਆਈ ਕਰਾਉਣੀ ਹੈ, ਆਪਣਾ ਜਸ ਕਰਾਉਣਾ, ਤੇ ਯਾਦ ਰੱਖੋ ਗੁਰੂ ਘਰ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਤੁਸੀਂ ਗੁਰੂ ਮਹਾਰਾਜ ਜੀ ਦੀ ਵਡਿਆਈ ਕਰ ਸਕਦੇ, ਮਹਾਰਾਜ ਜੀ ਦੀ ਸਿਫਤ ਸਲੋਤਾ ਕਰ ਸਕਦੇ, ਮਹਾਰਾਜ ਜੀ ਦਾ ਪੂਜਨ ਸੇਵਨ ਕਰੋਗੇ, ਮਹਾਰਾਜ ਜੀ ਦੀ ਵਡਿਆਈ ਕਰੋਗੇ, ਸੱਚ ਜਾਣੋ ਤੇ ਤਿੰਨ ਹਰ ਪੂਜ ਕਰਾਇਆ, ਭਾਵ ਕੇ ਫਿਰ ਉਹਨਾਂ ਦੀ ਪੂਜਾ ਸਤਿਗੁਰੂ ਮਹਾਰਾਜ ਆਪ ਕਰਾਉਂਦੇ। ਆਪਣੀ ਪੂਜਾ ਕਰਾਉਣ ਦੇ ਲਈ ਜਾਓਗੇ, ਤੁਹਾਡੀ ਕਦੇ ਪੂਜਾ ਨਹੀਂ ਹੋਵੇਗੀ, ਬਦਲਾਮ ਹੋ ਜਾਓਗੇ। ਜਿੰਨਾ ਵੱਧ ਤੋਂ ਵੱਧ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਕਰੋਗੇ, ਉਨਾ ਵੱਧ ਤੋਂ ਵੱਧ ਤੁਹਾਡਾ ਸਨਮਾਨ ਹੋਵੇਗਾ। ਸੋ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਸੇਵਕ ਹੁੰਦੇ ਨਾ ਪਿਆਰੇ, ਉਹ ਗੁਰੂ ਮਹਾਰਾਜ ਜੀ ਦਾ ਉਹ ਜਸ ਕਰਦੇ ਹਰ ਆਪਣੀ ਵਡਿਆਈ ਭਾਉਂਦੀ, ਜਨਕਾ ਜੈਕਾਰ ਕਰਾਈ, ਉਹ ਜਿਹੜੇ ਜਨ ਉਹਨਾਂ ਦਾ ਜੈ ਜੈਕਾਰਾ ਹੁੰਦਾ ਹੈ। ਤੇ ਇਸ ਤਰ੍ਹਾਂ ਹੀ ਦੇਖੋ ਇਹਨਾਂ ਨੇ ਜਦੋਂ ਇਹ ਕਰਨਾ ਕੀਤਾ, ਤੇ ਗੁਰੂ ਕਾ ਖਾਲਸਾ ਸਭ ਕੁਛ ਬਰਦਾਸ਼ਤ ਕਰ ਸਕਦਾ, ਗੁਰੂ ਮਹਾਰਾਜ ਜੀ ਦੀ ਬੇਅਦਬੀ, ਮਹਾਰਾਜ ਜੀ ਦੀ ਤੌਹੀਨਤਾ ਉਹ ਬਰਦਾਸ਼ਤ ਨਹੀਂ ਕਰ ਸਕਦਾ। ਫਿਰ ਸਿੰਘਾਂ ਨੇ ਕਿਹਾ ਕਿ ਬਾਬਾ ਜੀ, ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਹਾਂ ਤੁਹਾਨੂੰ।
1: ਗੁਰਬਿਨ ਅਪਰ ਚਲਾਇਓ ਗਏ
0: ਨਾਲ ਪਿਆਰਿਓ, ਉਹਨਾਂ ਨੇ ਕੁਛ ਆਪਣੇ ਵੱਖਰਾ ਮਤ ਜਿਹੜਾ ਹੈ, ਆਪਣੇ ਕੁਛ ਵੱਖਰੀ ਕੋਈ ਚਾਲ ਜਿਹੜੀ ਆ ਉਹਨਾਂ ਨੇ ਚਲਾਉਣੀ ਕੀਤੀ।
1: ਅੰਮ੍ਰਿਤ ਨਹਿਲੀ
0: ਤੇ ਉਹਨਾਂ ਨੇ ਫਿਰ ਕੀ ਕੀਤਾ, ਜੋ ਉਹਨਾਂ ਦੇ ਨਾਲ ਰਲਦੇ ਸੀ ਨਾ, ਹੁਣ ਖਾਲਸਾ ਕਹਿੰਦਾ, ਸਿੰਘ ਕਹਿੰਦੇ ਕਿ ਭਾਈ ਕਿ ਜਿਹੜਾ ਵੀ ਸਿੰਘ ਸੱਜਣਾ ਤੇ ਭਾਈ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਲੈਣਾ ਜ਼ਰੂਰੀ ਹੈ। ਲੇਕਿਨ ਬਾਬਾ ਜੀ ਨੇ ਅੰਮ੍ਰਿਤ ਦਾ ਜ਼ਿਆਦਾ ਪ੍ਰਚਾਰ ਨਹੀਂ ਕਰਨਾ ਕੀਤਾ।
1: ਰਹਿਤ ਨਹੀਂ ਇਨ ਧਰੀ ਪ੍ਰਬੀ,
0: ਔਰ ਵੀ ਪੰਥ ਦੇ ਵਿੱਚ ਪਿਆਰਿਓ ਬਹੁਤ ਸਾਰੀਆਂ ਜਿਹੜੀਆਂ ਰਹਿਤਾਂ ਬਹਿਤਾਂ ਹੁੰਦੀਆਂ, ਉਹਨਾਂ ਨੂੰ ਵੀ ਇਹਨਾਂ ਨੇ ਨਹੀਂ ਧਾਰਨ ਕਰਨਾ ਕੀਤਾ।
1: ਜੇ ਹਮ ਤੇ ਇਹ ਚਹਿ ਵਡਾਈ,
0: ਫਿਰ ਤਤ ਖਾਲਸੇ ਨੇ ਸਿੰਘਾਂ ਨੇ ਕਹਿ ਦਿੱਤਾ ਕਿ ਭਾਈ ਮਹਾਰਾਜ ਨੇ

0: ਸੋ ਖਾਲਸਾ ਸਤਿਗੁਰੂ ਹਮਾਰਾ। ਪਾਤਸ਼ਾਹ ਜੀ ਨੇ ਕਿਹਾ ਜਿਹੜਾ ਰਹਿਣੀ ਦੇ ਬੀਜ ਰਵੇਗਾ ਮੈਂ ਉਹਦਾ ਬੇਲੀ ਹਾਂ। ਤੇ ਇਸ ਤਰ੍ਹਾਂ ਪਿਆਰਿਓ ਕੁਛ ਕੋ ਰਹਿਤ ਮਰਿਆਦਾ ਤੋਂ ਵੀ ਇਹਨਾਂ ਨੇ ਢਿੱਲ ਮੱਠ ਕਰਨੀ ਕੀਤੀ।
1: ਧਰੇ ਮਾਸ ਮਦ ਅਗਰ ਬਣਾਈ,
0: ਇਹਨਾਂ ਨੇ ਕੀ ਕੀਤਾ ਪਿਆਰਿਓ, ਕਿਉਂਕਿ ਇਹ ਮਾਧੋ ਦਾਸ ਜੀ ਜਿਹੜੇ ਹਨ ਪਿਛੋਕੜ, ਇਹਨਾਂ ਦਾ ਸੰਸਕਾਰ ਜਿਹੜਾ ਵੈਸ਼ਨੋ ਮਤ ਦਾ ਸੀ, ਇਹ ਵੈਸ਼ਨੋ ਮਤ ਤੋਂ ਆਏ ਸਨ। ਬਹੁਤ ਲੰਬਾ ਸਮਾਂ ਸਾਧੂ ਸੰਤਾਂ ਦੇ ਨਾਲ ਰਹੇ, ਇਹ ਵੀ ਆਪਾਂ ਨੂੰ ਸਮਝਣਾ ਚਾਹੀਦਾ ਪਿਆਰਿਓ ਕਿ ਬਹੁਤ ਥੋੜਾ ਸਮਾਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹਨਾਂ ਨੇ ਬਤੀਤ ਕਰਨਾ ਕੀਤਾ। ਜੇ ਆਪਾਂ ਗਿਣਤੀ ਪਿਆਰਿਓ ਕਰੀਏ, ਬਹੁਤ ਹੋ ਗਿਆ ਇੱਕ ਮਹੀਨੇ ਤੋਂ ਵੱਧ ਸਮਾਂ ਬਾਬਾ ਜੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਨਹੀਂ ਰਹੇ ਹੋਣਗੇ, ਇਹ ਮੇਰਾ ਅਨੁਮਾਨ ਹੈ। ਬਹੁਤ ਘੱਟ ਸਮਾਂ ਮਹਾਰਾਜ ਜੀ ਦਾ ਇਹਨਾਂ ਨੇ ਨਿੱਘ ਪ੍ਰਾਪਤ ਕਰਨਾ ਕੀਤਾ। ਹੁਣ ਇੰਨੇ ਛੋਟੇ ਸਮੇਂ ਦੇ ਵਿੱਚ ਪਿਆਰਿਓ ਇਹਨਾਂ ਨੂੰ ਗੁਰਮਤਿ ਦੀ ਤਾਲੀਮ ਤਾਂ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ? ਉਸ ਟਾਈਮ 'ਤੇ ਦੇਖੋ ਇੱਥੇ ਬਚਨ ਆਉਂਦਾ ਕਿ ਗੁਰੂ ਘਰ ਦੇ ਵਿੱਚ ਸਿੰਘ ਜਿਹੜੇ ਨਾ ਪਿਆਰਿਓ, ਝਟਕੇ ਦੀ ਮਰਿਆਦਾ ਹੋਇਆ ਕਰਦੀ ਸੀ, ਝਟਕਾ ਜਿਹੜਾ ਹੈ ਉਹ ਚੱਲਦਾ ਸੀ, ਛਕਦੇ ਸਨ ਜਿਹਨੇ ਛਕਣਾ, ਜਿਹਨੇ ਵੈਸ਼ਨੋ ਪੈਰਾ ਰੱਖਣਾ। ਲੇਕਿਨ ਇਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਨਹੀਂ ਭਾਈ, ਹੁਣ ਝਟਕਾ ਆਦਿਕ ਕੁਛ ਨਹੀਂ, ਮਾਸ ਆਦਿਕ ਦਾ ਇਹਨਾਂ ਨੇ ਵਿਵਰਜਿਤ ਕਰਨਾ ਕੀਤਾ ਕਿ ਮਾਸ ਨਹੀਂ ਛਕਣਾ ਚਾਹੀਦਾ। ਅਤੇ ਨਾਲ ਇਹਨਾਂ ਨੂੰ ਜਾਗ ਵੀ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸ ਤਰ੍ਹਾਂ ਲਵਾਉਣੀ ਕੀਤੀ। ਜਦੋਂ ਸਤਿਗੁਰੂ ਮਹਾਰਾਜ ਜੀ ਆਏ, ਜਿਹੜੇ ਆਸ਼ਰਮ ਦੇ ਵਿੱਚ ਬਾਬਾ ਜੀ ਰਿਹਾ ਕਰਦੇ ਨਾ, ਅੱਜ ਉਹ ਗੁਰੂ ਘਰ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ, ਇੱਥੇ ਗੁਰੂ ਮਹਾਰਾਜ ਜੀ ਗਏ ਅਤੇ ਵੈਸ਼ਨੋ ਸਾਧ ਸੀ, ਇਹ ਮਾਸ ਆਦਿਕ ਤੋਂ ਬਹੁਤ ਇਹਨਾਂ ਨੂੰ ਐਲਰਜੀ ਹੁੰਦੀ ਸੀ ਕਿ ਭਾਈ ਇਹ ਗਲਤ ਹੈ ਗਲਤ ਹੈ। ਅਤੇ ਮਹਾਰਾਜ ਨੇ ਇਹਨਾਂ ਨੂੰ ਜਾਗ ਲਾਉਣ ਦੇ ਲਈ, ਇਹਨਾਂ ਨੂੰ ਸੁਚੇਤ ਕਰਨ ਦੇ ਲਈ ਮਹਾਰਾਜ ਜੀ ਨੇ ਸਿੰਘਾਂ ਨੂੰ ਕਿਹਾ ਕਿ ਜਾਓ ਭਾਈ ਚਟੰਗੇ ਝਟਕਾਓ। ਉਹਨਾਂ ਦੇ ਡੇਰੇ ਦੇ ਵਿੱਚ ਚਟੰਗੇ ਝਟਕਾਏ ਗਏ, ਚਟੰਗਿਆਂ ਦਾ ਲੰਗਰ ਤਿਆਰ ਕਰਨਾ ਕੀਤਾ। ਵੇਖ ਕਰਕੇ ਬਹੁਤ ਗੁੱਸੇ ਦੇ ਵਿੱਚ ਆਇਆ ਬੰਦਾ ਸਿੰਘ। ਮਾਧੋ ਦਾਸ ਜੀ ਆਏ, ਆ ਕਰਕੇ ਕਹਿਣ ਲੱਗੇ ਮੇਰਾ ਡੇਰਾ ਤੁਸੀਂ ਅਪਵਿੱਤਰ ਕਰ ਦਿੱਤਾ, ਆ ਲਉ ਡੋਲ ਕਰਕੇ ਮੇਰਾ ਡੇਰਾ ਜਿਹੜਾ ਤੁਸੀਂ ਅਪਵਿੱਤਰ ਕਰ ਦਿੱਤਾ, ਪਵਿੱਤਰ ਕਰ ਦਿੱਤਾ। ਮੇਰੇ ਪਾਤਸ਼ਾਹ ਜੀ ਨੇ ਕਿਹਾ ਕਿ ਮਾਧੋ ਦਾਸ ਤੈਨੂੰ ਆਪਣੇ ਡੇਰੇ ਦੀ ਪਈ, ਇਹ ਸਾਰੀ ਧਰਤੀ ਜਿਹੜੀ ਮਾਤਰ ਭੂਮੀ ਜਿਹੜੀ ਧਰਤੀ ਮਾਂ ਜੋ ਹੈ, ਇਹਨਾਂ ਬੇਈਮਾਨ ਲੋਕਾਂ ਨੇ ਗਰੀਬਾਂ ਦਾ ਮਜ਼ਲੂਮਾਂ ਦਾ ਲਹੂ ਡੋਲ ਕਰਕੇ ਅਪਵਿੱਤਰ ਕਰਨਾ ਕੀਤਾ, ਉਹਦੀ ਕੌਣ ਗੱਲ ਕਰੇਗਾ, ਉਹਨੂੰ ਕੌਣ ਵੇਖੇਗਾ। ਜੇ ਆਪਾਂ ਆਪਣੇ ਡੇਰੇ ਬਚਾ ਲਈਏ, ਧਰਤੀ ਵੀ ਤਾਂ ਸਾਡਾ ਸਭ ਤੋਂ ਵੱਡਾ ਡੇਰਾ ਹੈ, ਧਰਤੀ ਹੈ ਤਾਂ ਤੇਰਾ ਡੇਰਾ ਮੇਰਾ ਡੇਰਾ, ਜੇ ਧਰਤੀ ਨਹੀਂ ਹੈ ਤਾਂ ਫਿਰ ਤੇਰਾ ਨਾ ਮੇਰਾ ਡੇਰਾ ਰਹੇਗਾ। ਅਤੇ ਇਹਨੂੰ ਸੁਚੇਤਤਾ ਆਈ ਹੈ, ਜਾਗ ਲੱਗੀ ਸੀ ਇਸ ਤਰ੍ਹਾਂ। ਲੇਕਿਨ ਬਾਅਦ ਦੇ ਵਿੱਚ ਵੀ ਇਹ ਇਹਨਾਂ ਨੇ ਫਿਰ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਭਾਈ ਕਿ ਆਪਣਾ ਝਟਕਾ ਆਦਿਕ ਵੀ ਨਹੀਂ ਛਕਣਾ ਚਾਹੀਦਾ।
1: ਸ਼ਿਆਮ ਬਸਤਰ ਜੁਤ ਅੰਗੀਕਾਰ ਹੋ,
0: ਤੇ ਫਿਰ ਸਿੰਘਾਂ ਨੇ ਬਚਨ ਕਰਨਾ ਕੀਤਾ। ਤੇ ਨਾਲ ਇਹਨਾਂ ਨੇ ਕੀ ਕੀਤਾ ਸਾਧ ਸੰਗਤ ਜੀ, ਕਿ ਬੰਦਈ ਲੋਕ ਜਿਹੜੇ ਨਾ, ਇਹ ਲਾਲ ਰੰਗ ਜਿਹੜਾ ਹੈ ਗੇਰੂਆ ਰੰਗ, ਲਾਲ ਰੰਗ ਗੇਰੂਆ ਰੰਗ ਇਹ ਬਸਤਰ ਜਿਸ ਤਰ੍ਹਾਂ ਕਿ ਇਹ ਸੰਨਿਆਸੀ ਜੋਗੀ ਧਾਰਨ ਕਰਿਆ ਕਰਦੇ ਸਨ, ਕਿਉਂਕਿ ਉਹਨਾਂ ਦਾ ਬਹੁਤ ਲੰਬਾ ਸਮਾਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਰਹੇ ਹਨ। ਇਹ ਬੰਦੇ ਨੂੰ ਪਿਆਰਿਓ ਯਾਦ ਰੱਖੋ, ਆਪਾਂ ਇਹਦੇ ਇਹ ਚੀਜ਼ਾਂ ਦੇ ਨਾਲ ਬਾਬਾ ਜੀ ਨਾਲ ਨਫ਼ਰਤ ਨਹੀਂ ਕਰਨਾ ਚਾਹੀਦਾ। ਇਹ ਤੁਸੀਂ ਖੁਦ ਵੇਖੋ, ਕੋਈ ਧਾਰਨਾ ਮਨ ਦੇ ਵਿੱਚ ਪੱਕ ਗਈ, ਇੱਕ ਲੰਬਾ ਸਮਾਂ ਪਿਆਰਿਓ ਜਿਹੜੀ ਮਰਿਆਦਾ ਨੂੰ ਆਪਾਂ ਨੇ ਧਾਰਨ ਕਰਨਾ ਕੀਤਾ, ਅਤੇ ਉਹ ਮਰਿਆਦਾ ਸਾਡੇ ਅੰਦਰ ਰਚ ਮਿਚ ਜਾਂਦੀ ਹੈ। ਫਿਰ ਕੋਈ ਤੁਹਾਨੂੰ ਬੋਲੇ ਕਿ ਨਹੀਂ ਜੀ ਇਹਨੂੰ ਛੱਡ ਦਿਓ, ਇੰਝ ਕਰੋ, ਬੰਦੇ ਨੂੰ ਬਹੁਤ ਕੰਮ ਔਖਾ ਹੋ ਜਾਂਦਾ ਹੈ। ਫਿਰ ਬੰਦੇ ਕੋਈ ਵੀ ਉਹ ਵਿਅਕਤੀ ਬੋਲੇਗਾ, ਨਹੀਂ ਭਾਈ ਮੈਂ ਤਾਂ ਸਾਰੀ ਜ਼ਿੰਦਗੀ ਇੰਝ ਕਰਨੀ ਕੀਤੀ, ਹੁਣ ਤੁਸੀਂ ਬੋਲਦੇ ਹੋ ਇੰਝ ਕਰਨਾ ਕਰੋ, ਇਹ ਕਿਸ ਤਰ੍ਹਾਂ ਹੋਵੇਗਾ। ਅਤੇ ਬੰਦਾ ਸਿੰਘ ਜੀ ਨੇ ਕੀ ਕੀਤਾ ਸੀ ਪਿਆਰਿਓ, ਕਿਉਂਕਿ ਇੱਕ ਤਾਂ ਮਾਸ ਆਦਿਕ ਦਾ ਝਟਕੇ ਦਾ ਸੇਵਨ ਜਿਹੜਾ ਉਹਨੂੰ ਇਹਨਾਂ ਨੇ ਪੱਕੀ ਤੌਰ 'ਤੇ ਰੋਕ ਲਾ ਦਿੱਤਾ। ਸਿੰਘਾਂ ਨੇ ਬਚਨ ਕੀਤਾ ਕਿ ਬਾਬਾ ਜੀ ਇਹ ਗਲਤ ਗੱਲ ਹੈ, ਗੁਰੂ ਘਰ ਦੇ ਵਿੱਚ ਅਤੇ ਇਹਨਾਂ ਅਸਥਾਨਾਂ ਦੇ ਵਿੱਚ ਝਟਕੇ ਦੀ ਮਰਿਆਦਾ ਹੈ, ਅਤੇ ਝਟਕਾ ਜਿਹੜਾ ਹੈ ਇਹ ਵੀ ਨਹੀਂ ਕਿ ਭਾਈ ਹਰ ਕਿਸੇ ਨੇ ਛਕਣਾ, ਹੁਣ ਤੁਹਾਡੀ ਮਰਜ਼ੀ ਹੈ ਕਿ ਜਿਹਨੇ ਛਕਣਾ ਛਕੋ, ਨਹੀਂ ਛਕਣਾ ਅਤੇ ਨਾ ਛਕੋ। ਲੇਕਿਨ ਇੱਕ ਗੱਲ ਇਹ ਹੈ ਕਿ ਜੇ ਛਕਣਾ ਅਤੇ ਪਿਆਰਿਓ ਫਿਰ ਝਟਕੇ ਦਾ ਚਾਹੀਦਾ, ਕੁੱਠਾ ਹਲਾਲ ਦਾ ਜਿਹੜਾ। ਅੰਮ੍ਰਿਤ ਦੇ ਵਿੱਚ ਵੀ ਇਹੀ ਸਿੱਖਿਆ ਦਿੱਤੀ ਜਾਂਦੀ ਹੈ, ਉਹ ਮਾਸ ਜਿਹੜਾ ਨਾ ਉਹਨੂੰ ਹੱਥ ਨਹੀਂ ਲਾਉਣਾ, ਨਹੀਂ ਛਕਣਾ ਚਾਹੀਦਾ। ਲੇਕਿਨ ਇਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਨਹੀਂ ਭਾਈ ਇਹਨੂੰ ਹੱਥ ਨਹੀਂ ਲਾਉਣਾ, ਇਹ ਬਹੁਤ ਗਲਤ ਗੱਲ ਹੈ। ਅਤੇ ਨਾਲ ਔਰ ਅਤੇ ਬਸਤਰ ਜਿਹੜੇ ਲਾਲ ਬਸਤਰ ਜਿਹੜੇ ਹਨ ਲਾਲ ਰੰਗ ਦੀ ਜਿਹੜੀ ਦਸਤਾਰ ਜਿਹੜੀ ਹੈ ਇਹ ਸਜਾਇਆ ਕਰਦੇ ਸਨ, ਪੱਗ ਬੰਨਿਆ ਕਰਦੇ, ਲਾਲ ਰੰਗ ਦੇ ਕੁੜਤੇ ਆਦਿਕ ਵੀ ਪਾਇਆ ਕਰਦੇ ਸਨ, ਸੁਰਖ ਰੰਗ ਦੇ ਜਿਹੜੇ ਹਨ। ਤੇ ਸਿੰਘਾਂ ਨੇ ਕਿਹਾ ਕਿ ਭਾਈ ਅਸੀਂ ਦੇਖੋ ਨੀਲੇ ਬਸਤਰ ਪਾਉਂਦੇ ਹਾਂ, ਕਾਲੇ ਬਸਤਰ ਪਾਉਂਦੇ ਹਾਂ, ਕਾਲੇ ਵੀ ਬਸਤਰ ਜਿਹੜੇ ਸਾਧ ਸਿੰਘਾਂ ਜੀ ਇਹ ਕਾਲਾ ਰੰਗ ਵੀ ਜਿਹੜਾ ਗੁਰਮਤ ਦੇ ਵਿੱਚ ਚਾਰ ਰੰਗ ਪ੍ਰਵਾਣੀਕ ਹਨ ਗੁਰਮਤ ਅਨੁਸਾਰ। ਉਂਝ ਤਾਂ ਮਹਾਰਾਜ ਨੇ ਕਿਹਾ ਕਿ ਰੰਗ ਸਭੇ ਨਾਰਾਇਣ ਹੈ ਜੇ ਤੇ ਮਨ ਭਾਵਨ, ਜਿੰਨੇ ਵੀ ਪਿਆਰਿਓ ਪਰਮਾਤਮਾ ਦੇ ਰੰਗ ਜਿਹੜੇ ਇਹਦੇ ਬਾਰੀ ਵੀ ਅਰਥ ਅੰਤਰੀਵ ਵੀ ਅਰਥ ਹਨ, ਜੇ ਬਾਰੀ ਅਰਥ ਲੈਂਦੇ ਹਾਂ ਤੇ ਜੋ ਤੁਹਾਡੇ ਮਨ ਨੂੰ ਭਾ ਗਿਆ ਪਿਆਰੇ ਉਹ ਤਾਂ ਸਾਰੇ ਕੁਦਰਤ ਦੇ ਰੰਗ ਹਨ। ਲੇਕਿਨ ਗੁਰਮਤ ਕਹਿੰਦੀ ਹੈ ਗੁਰਮਤ ਦੇ ਵਿੱਚ ਚਾਰ ਰੰਗ ਪ੍ਰਵਾਣੀਕ ਹਨ, ਇੱਕ ਕੇਸਰੀ ਰੰਗ ਹੋ ਗਿਆ, ਇੱਕ ਚਿੱਟਾ ਹੋ ਗਿਆ, ਇੱਕ ਪਿਆਰਿਓ ਕਾਲਾ ਹੋ ਗਿਆ ਤੇ ਇੱਕ ਨੀਲਾ ਹੋ ਗਿਆ। ਇਹ ਚਾਰ ਰੰਗ ਪ੍ਰਵਾਣੀਕ ਹਨ ਤੇ ਇਹਨਾਂ ਨੇ ਕਹਿ ਦਿੱਤਾ ਕਿ ਲਾਲ ਰੰਗ ਦਾ ਬਸਤਰ ਧਾਰਨ ਕਰਨਾ ਹੈ, ਉਹਦੀ ਦਸਤਾਰ ਸਜਾਉਣੀ ਹੈ। ਸਿੰਘਾਂ ਨੇ ਕਿਹਾ ਗਲਤ ਗੱਲ ਹੈ ਭਾਈ, ਜਾਂ ਨੀਲਾ ਬਸਤਰ ਵੀ ਤੁਸੀਂ ਸਜਾਓ ਜਾਂ ਕਾਲੀ ਦਸਤਾਰ ਵੀ ਸਜਾਓ, ਨੀਲੀ ਦਸਤਾਰ ਨੀਲੇ ਬਾਣੇ ਆਦਿਕ ਪਾਉਣਾ ਕਰੋ।
1: ਪੁਨ ਮਿਲ ਬੇਹਿਤ ਬਾਕ
0: ਉਹ ਤੋਂ ਬਾਅਦ ਫਿਰ ਇਹ ਕੁਛ ਕੁ ਛੋਟੀਆਂ ਇਹ ਗੱਲਾਂ ਛੋੜੇ ਕੋ ਨੁਕਤੇ ਜਿਹੜੇ ਨਾ ਪਿਆਰਿਓ ਇਹਦੇ ਕਰਕੇ ਕੁਛ ਗੱਲ ਜਿਹੜੀ ਕਾਫੀ ਵਿਗੜ ਗਈ ਸੀ। ਤੇ ਸਿੰਘਾਂ ਨੇ ਬਚਨ ਕਰਨਾ ਕੀਤਾ ਕਿ ਭਾਈ ਤੇ ਤੁਸੀਂ ਆਪਣਾ ਵੱਖਰਾ ਪੰਥ ਚਲਾ ਰਹੇ ਹੋ, ਤੁਸੀਂ ਬੋਲਦੇ ਹੋ ਕਿ ਇੰਜ ਨਹੀਂ ਕਰਨਾ, ਆਪਾਂ ਨੇ ਇੰਜ ਕਰਨਾ ਤੇ ਇਹ ਨਹੀਂ ਕਰਨਾ, ਇਹ ਨਾ ਬੋਲੋ, ਜਿਹੜਾ ਛਕਦਾ ਉਹਨੂੰ ਛਕਣ ਦਿਓ ਤੇ ਜਿਹੜਾ ਪਿਆਰਿਓ ਆ ਬਸਤਰ ਪਾਉਂਦਾ ਨੀਲਾ ਕਾਲਾ ਜਿਹੜਾ ਪਾਉਂਦਾ ਨਾ ਉਹਨੂੰ ਇਹ ਕਰਨਾ ਕਰੋ। ਤੁਸੀਂ ਕਹਿੰਦੇ ਕਿ ਨਹੀਂ ਭਾਈ ਆ ਨਹੀਂ ਪਾਉਣਾ, ਲਾਲ ਰੰਗ ਦੇ ਪਾਉਣੇ, ਇਹ ਗਲਤ ਗੱਲ ਹੈ।
1: ਸਕਲ ਖਾਲਸੇ ਜਬ ਇਮਕੀ,
0: ਜਦੋਂ ਸਾਰੇ ਖਾਲਸੇ ਨੇ ਇੰਜ ਬਚਨ ਕਰਨਾ ਕੀਤਾ,
1: ਧਰਮ ਵੈਸ਼ਨੋ ਅਪਨੋ
0: ਚੀਨਾ, ਤੇ ਇਹਨਾਂ ਦਾ ਧਰਮ ਜਿਹੜਾ ਨਾ ਪਿਆਰਿਓ ਇਹਨਾਂ ਨੇ ਕਹਿ ਦਿੱਤਾ ਮੇਰਾ ਧਰਮ ਛਤਰੀ ਧਰਮ ਨਹੀਂ ਹੈ, ਵੈਸ਼ਨੋ। ਵੈਸ਼ਨੋ ਦਾ ਮਤਲਬ ਪਿਆਰਿਓ ਕਿ ਖਾਸ ਕਰਕੇ ਆਪਾਂ ਵੇਖਦੇ ਨਾ ਕਈ ਵਾਰੀ ਇੱਕ ਅੰਗਰੇਜ਼ੀ ਦੇ ਵਿੱਚ ਪਿਆਰਿਓ ਦੋ ਸ਼ਬਦ ਆਉਂਦੇ, ਇੱਕ ਵੈਜੀਟੇਰੀਅਨ ਇੱਕ ਨੋਨ ਵੈਜੀਟੇਰੀਅਨ ਹੁੰਦਾ, ਤੇ ਇਹਨੂੰ ਇਹ ਕਰਨ ਦੇ ਲਈ ਹਿੰਦੀ ਦੇ ਵਿੱਚ ਪਿਆਰਿਓ ਤੇ ਸ਼ਾਕਾਹਾਰੀ ਤੇ ਮਾਸਾਹਾਰੀ ਬੋਲਦੇ। ਖਾਸ ਕਰਕੇ ਤੁਸੀਂ ਵੇਖਿਆ ਹੋਵੇਗਾ ਕਈ ਵਾਰੀ ਹੋਟਲਾਂ ਦੇ ਵਿੱਚ ਆਪਾਂ ਜਾਂਦੇ ਹਾਂ ਤੇ ਵੈਸ਼ਨੋ ਮਤ ਦਾ ਇਹ ਇੰਨਾ ਜ਼ਿਆਦਾ ਪ੍ਰਭਾਵ, ਇਹ ਮਤ ਬਾਹਰ ਬਹੁਤ ਪ੍ਰਗਾੜਤਾ ਦੇ ਨਾਲ ਕਹਿੰਦਾ ਸੀ ਕਿ ਮਾਸ ਆਦਿਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਕਰਕੇ ਜਿਹੜੇ ਮਾਸ ਆਦਿਕ ਦਾ ਸੇਵਨ ਨਹੀਂ ਕਰਦੇ ਅੱਜ ਵੀ ਆਪਾਂ ਕਹਿ ਦਿੰਦੇ ਹਾਂ ਜੀ ਇਹ ਜੀ ਵੈਸ਼ਨੋ ਬੰਦਾ ਹੈ, ਇਹ ਵੈਸ਼ਨੋ ਭੋਜਨ ਖਾਂਦਾ। ਕਈ ਵਾਰੀ ਹੋਟਲਾਂ ਤੇ ਆਪਨੇ ਵੇਖਿਆ ਹੋਵੇਗਾ ਉੱਥੇ ਲਿਖਿਆ ਹੋਇਆ ਹੁੰਦਾ ਸ਼ੁੱਧ ਵੈਸ਼ਨੋ ਢਾਬਾ, ਇਹਦਾ ਮਤਲਬ ਕਿ ਉੱਥੇ ਆ ਮਾਸ ਆਦਿਕ ਨਹੀਂ ਮਿਲਦੇ ਹਨ, ਮਤਲਬ ਕਿ ਖਾਣ ਪੀਣ ਦੇ ਨਾਲ ਇਹਦਾ ਸੰਬੰਧ ਵੈਸ਼ਨੋ ਦਾ, ਭਾਵ ਕਿ ਇਹਨਾਂ ਨੇ ਸਿੱਖੀ ਨੂੰ ਤਾਂ ਧਾਰਨ ਕਰਨਾ ਕੀਤਾ ਲੇਕਿਨ ਇਹਨਾਂ ਨੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਕਿ ਭਾਈ ਕਿ ਵੈਸ਼ਨੋ ਇਹ ਰਹਿਣਾ ਹੈ, ਭੋਜਨ ਜਿਹੜਾ ਸਾਤਵਿਕ ਖਾਣਾ ਚਾਹੀਦਾ ਤੇ ਨਾਲ ਮਾਸ ਆਦਿਕ ਦਾ ਸੇਵਨ ਨਹੀਂ ਕਰਨਾ ਚਾਹੀਦਾ।
1: ਅੰਗੀਕਾਰ ਨਹੀਂ ਕੀਤਾ
0: ਤੇ ਸਿੰਘਾਂ ਨੇ ਜਦੋਂ ਬਚਨ ਕਰਨਾ ਕੀਤਾ ਇਹਨਾਂ ਨੇ ਕਹਿ ਦਿੱਤਾ ਕਿ ਨਾ ਭਾਈ ਅਸੀਂ ਇਹਦਾ ਅੰਗੀਕਾਰ ਨਹੀਂ ਕਰਨਾ।
1: ਸਿੰਘਨ ਸੰਗ ਸਪਰਧਾ ਭੀਨੋ,
0: ਸਿੰਘਨ ਭਾਵ ਕੇ ਸਿੰਘਾਂ ਦੇ ਨਾਲ ਫਿਰ ਪਿਆਰਿਓ ਇਸ ਤਰ੍ਹਾਂ ਸਪਰਧਾ ਜਿਹੜੀ ਹੈ ਗੱਲ ਜਿਹੜੀ ਹੈ ਛੋਟੀਆਂ ਗੱਲਾਂ ਹੁੰਦੀਆਂ ਉਹ ਉਹਦੇ ਨਾਲ ਗੱਲ ਬਹੁਤ ਵੱਧ ਜਾਂਦੀ।
1: ਦੁਆਸ਼ ਭਾਵ ਦੋਨੋਂ ਮਹਿ
0: ਜਾਗਾ, ਦੋਵਾਂ ਦੇ ਵਿੱਚ ਪਿਆਰਿਓ ਬੰਦਈਆਂ ਦੇ ਵਿੱਚ ਤੇ ਤਤ ਖਾਲਸੇ ਦੇ ਵਿੱਚ ਥੋੜਾ ਕੋ ਮਨ ਮੁਟਾਵ ਹੋ ਗਿਆ।
1: ਡੇਰਾ ਪ੍ਰਥਕ ਉਤਰ ਬੇ ਲਾਗਾ,
0: ਫਿਰ ਉਹ ਤੋਂ ਬਾਅਦ ਇਹਨਾਂ ਨੇ ਦੇਖੋ ਇਸ ਤਰ੍ਹਾਂ ਨਫ਼ਰਤ ਕੀਤੀ ਕਿਹਾ ਕਿ ਉਹ ਜੀ ਇਹ ਤਾਂ ਮਾਸਾਹਾਰੀ ਜੀ, ਇਹਨਾਂ ਦਾ ਪਰੇ ਡੇਰਾ ਕਰਨਾ ਕਰੋ, ਤੁਸੀਂ ਸਾਡੇ ਲਾਗੇ ਨਾ ਆਓ, ਤੁਹਾਡੇ ਭਾਂਡੇ ਵੱਖਰੇ। ਇਸ ਤਰ੍ਹਾਂ ਬਹੁਤ ਸਾਰਾ ਇਹਨਾਂ ਨੇ ਕੁਛ ਬੰਦਈ ਖਾਲਸਾ ਨੇ ਬੰਦਈ ਦੇ ਜਿਹੜੇ ਸਿੰਘ ਜਿਹੜੇ ਉਹਨਾਂ ਨੂੰ ਮੰਨਣ ਵਾਲਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
1: ਗ੍ਰਾਮ ਅਨਿਕ ਮਹਿ ਸਿੰਘ ਪ੍ਰਵੇਸ਼,
0: ਤੇ ਜਦੋਂ ਸਿੰਘ ਜਿਹੜੇ ਗ੍ਰਾਮਾਂ ਦੇ ਵਿੱਚ ਨਗਰਾਂ ਦੇ ਵਿੱਚ ਜਾਂਦੇ ਹਨ,
1: ਤਿਸਤੇ ਸੰਗ ਮਿਲਹਿ ਨਹਿ ਕੈਸੇ,
0: ਤੇ ਉਹਨਾਂ ਦੇ ਨਾਲ ਪਿਆਰੇ ਉਹ ਨਹੀਂ ਮਿਲਦੇ ਸਨ, ਉਹ ਕਹਿੰਦੇ ਕਿ ਨਹੀਂ ਨਹੀਂ ਨਹੀਂ ਜੀ ਇਹ ਵੱਖਰੇ ਤੇ ਅਸੀਂ ਵੱਖਰੇ ਹਾਂ। ਇੱਕ ਗੱਲ ਪਿਆਰਿਓ ਇਹ ਯਾਦ ਰੱਖਣੀ ਚਾਹੀਦੀ ਹੈ, ਮੈਂ ਅੱਜ ਵੀ ਵੇਖਦਾ ਬੇਨਤੀ ਕਰਾਂਗਾ ਪਿਆਰਿਓ, ਦੇਖੋ ਇਹੀ ਜੋ ਮਰਿਆਦਾ ਹੁਣ ਆਹੀ ਝਗੜਾ ਜਿਹੜਾ ਹੈ ਛਕਣਾ ਕਿ ਨਹੀਂ ਛਕਣਾ, ਕੌਣ ਚੰਗਾ ਤੇ ਕੌਣ ਮਾੜਾ, ਬਸ ਪਿਆਰਿਓ ਅੱਜ ਵੀ ਪੰਥ ਦੇ ਵਿੱਚ ਇਹੀ ਮੁੱਦੇ ਚੱਲਦੇ ਹਨ। ਜਿੱਥੇ ਮਰਜ਼ੀ ਜਾਓ ਪਿਆਰਿਓ, ਲੋਕ ਨਾ ਜ਼ਿਆਦਾ ਕਰਕੇ ਆਹੀ ਡਿਬੇਟਾਂ ਕਰਦੇ। ਇਹਦੇ ਬਾਬਤ ਹੀ ਕਹਿਣਗੇ ਜੀ ਕੀ ਕਰਨਾ ਚਾਹੀਦਾ, ਮਰਿਆਦਾ ਕੀ ਬੋਲਦੀ ਹੈ ਕਿ ਛਕਣਾ ਕਿ ਨਹੀਂ ਛਕਣਾ। ਮਰਿਆਦਾ ਸਾਡੀ ਇਹੋ ਜਿਹੀ ਹੈ ਪਿਆਰਿਓ, ਨਾ ਛਕਣ ਦੀ ਉਹ ਹਾਮੀ ਕਰਦੀ ਜਾਂ ਨਾ ਨਾ ਨਹੀਂ ਛਕਣ ਦੀ। ਇਹੀ ਕਿਹਾ ਜਾਂਦਾ ਕੁੱਠਾ ਹਲਾਲ ਦਾ ਮਾਸ ਨਹੀਂ ਖਾਣਾ, ਬਸ ਅੰਮ੍ਰਿਤ ਸੰਚਾਰ ਕੀਤਾ ਜਾਂਦਾ, ਸਿੱਖਿਆਵਾਂ ਦਿੱਤੀਆਂ ਜਾਂਦੀਆਂ, ਇਹੀ ਬਚਨ ਕੀਤਾ ਜਾਂਦਾ। ਹੁਣ ਅੱਜ ਵੀ ਕਈ ਵਾਰੀ ਪਿਆਰੇ ਆਪਾਂ ਵੇਖਦੇ ਹਾਂ ਕਈ ਬੰਦੇ ਨਾ ਜਿਹੜੇ ਤਿਆਰ ਪ੍ਰਤਿਆਰ ਸਿੰਘ ਰਹਿੰਦੇ ਹਨ, ਸਿੰਘ ਤਿਆਰ ਪ੍ਰਤਿਆਰ ਹੈ ਤੇ ਜਿਹੜੇ ਫਿਰ ਪਿਆਰੇ ਝਟਕਾ ਆਦਿਕ ਛਕਦੇ, ਕਈ ਬੰਦੇ ਉਹਨਾਂ ਦੇ ਨਾਲ ਬਹੁਤ ਨਫ਼ਰਤ ਕਰਦੇ, ਕਹਿੰਦੇ ਆਹ ਤੂੰ ਭਾਈ ਮਾਸ ਛਕਦਾ, ਭਾਈ ਇਹ ਤੂੰ ਤਾਂ ਗਲਤ ਬੰਦਾ ਹੈ, ਕੁਛ ਵੀ ਊਲ ਫਜੂਲ ਬਕਵਾਦ ਕਰਦੇ ਹਨ। ਇਸ ਤਰ੍ਹਾਂ ਦੀਆਂ ਪਿਆਰਿਓ ਗੱਲਾਂ ਹੁੰਦੀਆਂ, ਕਈ ਬੰਦੇ ਇੱਥੋਂ ਤੱਕ ਬੋਲਦੇ। ਕਈ ਸਿੰਘਾਂ ਨੇ ਬਚਨ ਕਰਨਾ ਕੀਤਾ, ਚਲੋ ਸਾਡੇ ਇਲਾਕੇ ਦੇ ਵਿੱਚ ਤਾਂ ਨਹੀਂ ਹੁੰਦਾ, ਬਾਰ ਬਾਰ ਤੇ ਦੂਜੇ ਤੀਜੇ ਇਲਾਕਿਆਂ ਦੇ ਵਿੱਚ ਉਹ ਇੱਥੋਂ ਤੱਕ ਕਹਿ ਦਿੰਦੇ ਭਾਈ ਤੂੰ ਨਾ ਇਹ ਛਕਦਾ ਛਕਾਉਂਦਾ, ਤੂੰ ਝਟਕਾ ਛਕਦਾ, ਆਹ ਕਿਰਪਾਨ ਕਿਉਂ ਪਾਈ ਹੈ, ਲਾਹ ਦੇ ਇਹਨੂੰ ਵੀ, ਆਹ ਕੇਸ ਕਿਉਂ ਰੱਖੇ, ਜੇ ਤੂੰ ਆਹ ਮਾਸ ਆਦਿਕ ਛਕਦਾ ਝਟਕਾ ਛਕਦਾ ਇਹਦਾ ਫਿਰ ਕੋਈ ਫਾਇਦਾ ਨਹੀਂ ਹੈ, ਕਕਾਰ ਕਿਉਂ ਰੱਖਦਾ। ਇਸ ਤਰ੍ਹਾਂ ਪੁੱਠਾ ਪ੍ਰਚਾਰ ਕਰਦੇ। ਇਹ ਅੱਜ ਹੀ ਪਿਆਰਿਓ ਅੱਜ ਦੇ ਜ਼ਮਾਨੇ ਦੇ ਵਿੱਚ ਹੀ ਥੋੜ੍ਹਾ ਕੁਛ ਸਾਲਾਂ ਤੋਂ ਹੀ ਇਹ ਚੀਜ਼ਾਂ, ਇਹ ਡਿਬੇਟ, ਇਹ ਚਰਚਾ ਬੜੀ ਚੱਲਦੀ ਹੈ। ਅੱਜ ਤੋਂ ਪਹਿਲਾਂ ਪਿਆਰਿਓ 25-30 ਸਾਲ ਪਹਿਲੇ ਤੱਕ ਤੇ ਵੇਖਿਆ ਜਾਂਦਾ ਸੀ ਪਿਆਰਿਓ ਇਸ ਤਰ੍ਹਾਂ ਕੋਈ ਜ਼ਿਆਦਾ ਇਹ ਬਖੇੜਾ ਨਹੀਂ ਹੋਇਆ ਕਰਦਾ। ਛਕਣ ਵਾਲੇ ਜਿਹੜੇ ਨਾ ਪਿਆਰਿਓ ਉਹ ਫਿਰ ਆਪਣੀ ਮਰਿਆਦਾ ਮੁਤਾਬਕ ਛਕਦੇ ਸੀ, ਨਹੀਂ ਛਕਣ ਵਾਲੇ ਆਪਣੇ ਮਰਿਆਦਾ ਮੁਤਾਬਕ ਰਹਿੰਦੇ ਸਨ। ਜਿਨ੍ਹਾਂ ਨੇ ਛਕਣਾ ਅੱਜ ਵੀ ਦਲਾਂ ਪੰਥਾਂ ਦੇ ਵਿੱਚ ਜਿੱਥੇ ਝਟਕੇ ਕੀਤੇ ਜਾਂਦੇ ਹਨ, ਇੱਥੇ ਹਜ਼ੂਰ ਸਾਹਿਬ ਦੇ ਵਿੱਚ ਵੀ ਝਟਕੇ ਹੁੰਦੇ, ਵਿਸ਼ੇਸ਼ ਕਰਕੇ ਪਿਆਰਿਓ ਤੇ ਉਹ ਲੰਗਰ ਦੇ ਵਿੱਚ ਵੱਡੇ ਲੰਗਰਾਂ ਦੇ ਵਿੱਚ ਤਿਆਰ ਨਹੀਂ ਹੁੰਦਾ, ਵੱਖਰੇ ਲੰਗਰ ਲਗਾਏ ਜਾਂਦੇ, ਵੱਖਰੇ ਉਹਦੇ ਭਾਂਡੇ ਹੁੰਦੇ ਹਨ। ਸਿੱਧੀ ਜੀ ਗੱਲ ਹੈ ਭਾਈ, ਜੇ ਤੁਸਾਂ ਨੇ ਛਕਣਾ ਜਾਂ ਇਹ ਕਰਨਾ, ਛਾਉਣੀਆਂ ਹਨ, ਇੱਥੇ ਬੁੰਗੇ ਹਨ, ਉੱਥੇ ਚੱਲ ਜਾਓ, ਉੱਥੇ ਛਕ ਸਕਦੇ ਹੋ। ਸੋ ਕਹਿਣ ਦਾ ਮਤਲਬ ਨਫ਼ਰਤ ਨਹੀਂ ਹੈ, ਕੋਈ ਛਕਣ ਵਾਲਾ ਨਹੀਂ ਛਕਣ ਵਾਲੇ ਦੇ ਨਾਲ ਨਫ਼ਰਤ ਨਹੀਂ ਕਰਦਾ, ਜਾਂ ਨਹੀਂ ਛਕਣ ਵਾਲਾ ਛਕਣ ਵਾਲੇ ਦੇ ਨਾਲ ਨਫ਼ਰਤ ਨਹੀਂ ਕਰਦਾ। ਆਮ ਜੀ ਗੱਲ ਹੈ ਕਿ ਭਾਈ ਇਹ ਛਕਣ ਦੀਆਂ ਚੀਜ਼ਾਂ, ਭਾਈ ਤੂੰ ਛਕਦਾ, ਤੂੰ ਵੀ ਸਿੱਖ ਤੇ ਮੈਂ ਵੀ ਸਿੱਖ ਹਾਂ। ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਇਹੀ ਡਿਬੇਟ, ਆਹੀ ਝਗੜਾ ਕਰਦੇ ਰਹਿੰਦੇ, ਆਹੀ ਪਿਆਰਿਓ ਝਗੜੇ ਦੀ ਅੱਗ ਮੂਲ ਇਹੀ ਲੱਗੀ ਹੋਈ ਹੈ। ਫਿਰ ਕਈ ਵਾਰੀ ਕਈ ਲੋਕ ਇੱਥੋਂ ਤੱਕ ਵੀ ਕਹਿ ਦਿੰਦੇ ਕਿ ਭਾਈ ਫਿਰ ਤੂੰ ਰਹਿਣੀ ਦੇ ਵਿੱਚ ਕਿਉਂ ਰਹਿੰਦਾ, ਤੇਰਾ ਕੋਈ ਫਾਇਦਾ ਨਹੀਂ ਹੈ। ਕਈ ਬੰਦੇ ਪਿਆਰਿਓ, ਮੈਂ ਆਪ ਨੂੰ ਕੀ ਬੇਨਤੀ ਕਰਾਂ, ਕਈ ਬੰਦਿਆਂ ਨੂੰ ਜਦੋਂ ਪੁੱਛਿਆ ਕਿ ਭਾਈ ਕਿ ਤੂੰ ਪਹਿਲੇ ਕੇਸਾਂ ਧਾਰੀ ਸੀ ਤੇ ਹੁਣ ਕੇਸਾਂ ਦੀ ਬੇਅਦਬੀ ਕਿਉਂ ਕਰਾਈ ਹੈ, ਕਿਉਂ ਤੂੰ ਕਕਾਰਾਂ ਨੂੰ ਛੱਡਣਾ ਕੀਤਾ, ਉਹ ਕਹਿੰਦਾ ਜੀ ਦੇਖੋ ਜੀ ਮੈਂ ਛਕਦਾ ਸੀ, ਮੈਂ ਖਿਡਾਰੀ ਹਾਂ ਜਾਂ ਕਿਸੇ ਮੈਨੂੰ ਇਹ ਸ਼ੌਂਕ ਹੈ ਜਾਂ ਮੈਂ ਛਕਦਾ, ਮੈਂ ਝਟਕਾ ਇਹ ਕਰਦਾ। ਲੇਕਿਨ ਕਈਆਂ ਨੇ ਉਹ ਫਲਾਣੇ ਨੇ ਕਹਿ ਦਿੱਤਾ ਕਿ ਭਾਈ ਤੂੰ ਛਕਦਾ ਤੇ ਫਿਰ ਕੇਸ ਰੱਖਣ ਦਾ ਕੋਈ ਫਾਇਦਾ ਨਹੀਂ ਹੈ, ਤੂੰ ਬਹੁਤ ਵੱਡਾ ਪਾਪ ਕਮਾ ਰਿਹਾ, ਗੁਨਾਹ ਕਰ ਰਿਹਾ। ਉਹ ਗੱਲ ਮੇਰੇ ਮਨ 'ਚ ਬੈਠ ਗਈ ਤੇ ਉਹ ਕਹਿਣ ਲੱਗਾ ਕਿ ਜੀ ਮੈਂ ਪਤਿਤ ਬਣ ਗਿਆ। ਮੈਂ ਕਿਹਾ ਇੰਜ ਨਾ ਕਰ ਭਾਈ, ਜੇ ਤੇਰੀ ਜੇ ਛਕਣਾ ਤੇ ਝਟਕੇ ਦਾ ਸ਼ੱਕ, ਲੇਕਿਨ ਆਪਣੀ ਮਰਿਆਦਾ ਦੇ ਵਿੱਚ ਪੂਰਾ ਰਹਿ, ਕਿਉਂਕਿ ਤਖ਼ਤ ਸਾਹਿਬ ਹਜ਼ੂਰ ਸਾਹਿਬ ਦੇ ਵਿੱਚ ਵੀ ਇਹ ਮਰਿਆਦਾ ਪ੍ਰਮਾਣਿਕ ਹੈ, ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਵੀ ਜੋ ਸਭ ਤੋਂ ਪੁਰਾਤਨ ਜਥੇਬੰਦੀਆਂ ਦੇ ਵਿੱਚ ਵੀ ਇਹ ਜਿਹੜੀ ਹੈ ਚਟੰਗੇ ਆਦਿਕ ਦੀ ਮਰਿਆਦਾ, ਝਟਕੇ ਦੀ ਮਰਿਆਦਾ ਚੱਲਦੀ ਹੈ। ਲੇਕਿਨ ਇੱਥੇ ਵੀ ਬਾਬਾ ਜੀ ਦੇ ਨਾਲ ਵੀ ਇੰਜ ਹੀ ਹੋਇਆ, ਉਹਨਾਂ ਦੇ ਨਾਲ ਰਹਿਣ ਵਾਲੇ ਲੋਕ ਉਹ ਸਿੰਘਾਂ ਨੂੰ ਬਹੁਤ ਹੇਠ ਦੀ ਨਿਗਾਹ ਦੇ ਨਾਲ, ਨਫ਼ਰਤ ਦੀ ਨਿਗਾਹ ਦੇ ਨਾਲ, ਜਿਸ ਤਰ੍ਹਾਂ ਕਿ ਇਹਨੂੰ ਕੋਈ ਪਾਪੀ ਨੂੰ ਆਪਾਂ ਵੇਖਦੇ ਨਾ, ਉਹ ਪਾਪੀ ਬੇਈਮਾਨ ਗੰਦਾ ਬੰਦਾ, ਇੰਜ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ। ਤੇ ਫਿਰ ਆਏ ਦਿਨ ਪਿਆਰੇ ਉਹ ਝਗੜੇ ਜਿਹੜੇ ਟੰਟੇ ਜਿਹੜੇ ਵੱਧਦੇ ਗਏ ਹਨ।
1: ਕੇਤਕ ਸਿੰਘਾਂ ਨੇ ਮਸਲਤ
0: ਧਾਰੀ, ਹੁਣ ਕਈ ਸਿੰਘਾਂ ਨੇ ਇਹ ਗੱਲ ਕੀਤੀ, ਭਾਈ ਇਹ ਤਾਂ ਕਮਾਲ ਦੀ ਗੱਲ ਵੀ, ਆਪਾਂ ਕਦੇ ਇਹਨਾਂ ਨੂੰ ਇਹ ਨਹੀਂ ਕਹਿੰਦੇ ਹਾਂ ਕਿ ਭਾਈ ਤੁਸੀਂ ਛਕੋ ਜਾਂ ਇਹ ਕਰੋ, ਇਹੀ ਬੋਲੀ ਜਾਂਦੇ ਕਿ ਭਾਈ ਤੇ ਤੁਸੀਂ ਗਲਤ ਬੰਦੇ ਹੋ, ਤੁਸੀਂ ਛਕਦੇ ਹੋ, ਅਸੀਂ ਤੁਹਾਡੇ ਨਾਲ ਨਹੀਂ ਰਲਣਾ।
1: ਗਮਨੇ ਗੁਰ ਟਿਕ ਕਰਤ ਪੁਕਾਰੀ,
0: ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਚਲੋ ਆਪਾਂ ਚੱਲ ਕੇ ਫਰਿਆਦ ਕਰਨਾ ਕਰੀਏ ਮਹਾਰਾਜ ਜੀ ਦੇ ਕੋਲ।
1: ਮੂਠ ਕੇ ਗਰਭ,
0: ਉਹਨਾਂ ਨੇ ਕਹਿ ਦਿੱਤਾ ਕਿ ਜੀ ਇਸ ਦੇ ਅੰਦਰ ਬੰਦਾ ਸਿੰਘ ਦੇ ਅੰਦਰ ਬਹੁਤ ਗਰਭ ਆ ਗਿਆ।
1: ਚਾਹਤ ਬੈਠਸ ਗੁਰੂ
0: ਸਥਾਨਾ, ਇਹ ਚਾਹੁੰਦਾ ਇਹਦੇ ਬੰਦੇ ਜਿਹੜੇ ਹਨ, ਇਹਦੇ ਜਿਹੜੇ ਇਹਨੂੰ ਮੰਨਣ ਵਾਲੇ ਚੇਲੇ ਵਾਲੇ ਇਹਨੂੰ ਗੁਰੂ ਬਣਾਉਣਾ ਚਾਹੁੰਦੇ, ਉਹ ਕਹਿੰਦੇ ਜੀ ਬੰਦਾ ਸਿੰਘ ਬਹਾਦਰ ਹੀ ਸਾਡਾ ਗੁਰੂ ਹੈ। ਜੇ ਇੰਜ ਗੱਲ ਹੋ ਗਈ ਤੇ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਵੇਗਾ। ਕਿਉਂਕਿ ਪਿਆਰਿਓ, ਕਿਉਂਕਿ ਕਈ ਚੀਜ਼ਾਂ ਨਾ ਉਹਨੂੰ ਸਮਝਦਾਰੀ ਦੇ ਨਾਲ ਨਿਪਟਾਰਾ ਕਰਨਾ ਪੈਂਦਾ। ਮੈਂ ਇੱਕ ਪਿਆਰਿਓ ਬੇਨਤੀ ਕਰਾਂ, ਦੇਖੋ ਵਿਚਾਰ ਕਰਦਿਆਂ ਆਪਾਂ ਖੁੱਲ੍ਹ ਕੇ ਬੇਨਤੀ ਕਰਦੇ ਹਾਂ, ਅਤੇ ਇਹ ਇੱਕ ਮੇਰੀ ਨਿੱਜਤਾ ਦੀ ਵਿਚਾਰ ਹੈ। ਕੀ ਹੋਇਆ ਸੀ ਪਿਆਰਿਓ, ਦੇਖੋ ਜਦੋਂ ਅੰਬੇਡਕਰ ਜਿਹੜਾ ਅਤੇ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੂੰ ਕਿਹਾ ਜਾਂਦਾ, ਕਈ ਬੰਦੇ ਕਹਿੰਦੇ, ਅੱਜ ਵੀ ਕਈਆਂ ਨੇ ਸੁਣਿਆ ਹੋਵੇਗਾ, ਅਤੇ ਉਹਨਾਂ ਨੇ ਕਿਹਾ ਕਿ ਭਾਈ ਕਿ ਅਸੀਂ ਨਾ, ਕਿਉਂਕਿ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਉਸ ਟਾਈਮ ਦੇ ਵਿੱਚ, ਜਿੰਨੇ ਵੀ ਜਿਹੜੇ ਸ਼ੈਡੂਲ ਕਾਸਟ ਵਾਲੇ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤਥਾ ਕਥਿਤ ਜਿਹੜੇ ਜਿਨ੍ਹਾਂ ਨੂੰ ਹਰੀਜਨ ਬੋਲਦੇ ਇਹ, ਅਤੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਫਿਰ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਹ ਤੁਹਾਡੀ ਜਾਤ ਵਾਲਿਆਂ ਨੂੰ ਨਹੀਂ ਹੈ, ਜੇ ਤੁਸੀਂ ਧਰਮ ਪਰਿਵਰਤਨ ਕਰੋਗੇ ਤਾਂ ਤੁਹਾਨੂੰ ਇਹਦਾ ਅਧਿਕਾਰ ਮਿਲੇਗਾ। ਫਿਰ ਇਹ ਬੰਦੇ ਜਿਹੜੇ ਨਾ ਪਿਆਰੇ, ਉਹ ਕਿਹਾ ਜਾਂਦਾ, ਹੁਣ ਅਸਲ ਦੀ ਗੱਲ ਕੀ ਹੈ ਉਹਦਾ ਤਾਂ ਪਤਾ ਨਹੀਂ ਹੈ, ਇਹ ਸਿੰਘਾਂ ਦੇ ਕੋਲ ਵੀ ਆਏ ਅਤੇ ਉਹਨਾਂ ਨੇ ਕਈ ਸ਼ਰਤਾਂ ਰੱਖੀਆਂ, ਉਹਨਾਂ ਨੂੰ ਉਹ ਮਨਜ਼ੂਰ ਨਹੀਂ ਹੋਈਆਂ, ਤਾਂ ਕਰਕੇ ਉਹ ਜਿਹੜੇ ਫਿਰ ਉਹ ਮਤ ਨੂੰ ਮੰਨਣ ਵਾਲੇ ਉਹ ਕਹਿਣ ਲੱਗੇ, ਨਹੀਂ ਜੀ ਅਸੀਂ ਅੰਮ੍ਰਿਤ ਨਹੀਂ ਛਕਣਾ, ਸਿੰਘ ਨਹੀਂ ਸੱਜਣਾ। ਉਹ ਬੌਧ ਮਤ ਦੇ ਵਿੱਚ ਜਾ ਕਰਕੇ ਦੀਕਸ਼ਿਤ ਹੋ ਗਏ। ਜੇ ਪਿਆਰਿਓ, ਕਈ ਵਾਰੀ ਕਈ ਲੋਕ ਬੋਲਦੇ ਕਿ ਕਿੰਨਾ ਵਧੀਆ ਹੁੰਦਾ ਜੇ ਉਹਨਾਂ ਨੂੰ ਆਪਾਂ ਆਪਣੇ ਨਾਲ ਰਲਾ ਦਿੰਦੇ। ਕਈ ਵਾਰੀ ਨਾ ਇਸ ਤਰ੍ਹਾਂ ਬੈਠੇ ਹੋਏ ਸੀ ਕਿ ਕੋਈ ਸਿਆਣੇ ਸਮਝਦਾਰ ਕਹਿਣ ਲੱਗੇ ਕਿ ਜੀ ਇਹ ਉਸ ਵੇਲੇ ਗਲਤ ਫੈਸਲਾ ਹੋਇਆ, ਜੇ ਉਹਨਾਂ ਨੂੰ ਆਪਾਂ ਆਪਣੇ ਨਾਲ ਰਲਾ ਦਿੰਦੇ ਤੇ ਅੱਜ ਪੰਥ ਦਾ ਕਿੰਨਾ ਵਾਧਾ ਹੋਣਾ ਸੀ, ਕਰੋੜਾਂ ਦੀ ਤਾਦਾਦ ਦੇ ਵਿੱਚ ਸਿੰਘ ਹੋਣੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇੱਕ ਗੱਲ ਤੁਸੀਂ ਯਾਦ ਰੱਖੋ, ਤੁਸੀਂ ਇਹ ਵਚਨ ਕਰਦੇ ਨਾ, ਚਲੋ ਅੱਜ ਇਹ ਲੋਕ ਜਿਹੜੇ ਹਨ, ਮੈਂ ਖੁੱਲ੍ਹੀ ਜੀ ਪਿਆਰਿਓ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਹਾਂ, ਆਪਾਂ ਇਹਨੂੰ ਦੂਜੇ ਪਾਸੇ ਲੈ ਕੇ ਨਹੀਂ ਜਾਣਾ। ਜੇ ਸਮਝ ਲਿਓ ਪਿਆਰਿਓ ਉਹ ਮਤ ਵਾਲੇ ਆ ਜਾਂਦੇ, ਅੱਜ ਤੁਸੀਂ ਵਿਚਾਰ ਕਰਨਾ ਕਰੋ, ਅੱਜ ਉਹਨਾਂ ਨੇ ਬੌਧ ਮਤ ਦੇ ਵਿੱਚ ਦੀਕਸ਼ਾ ਲੈਣੀ ਕੀਤੀ, ਲੇਕਿਨ ਕਿੱਥੇ ਪਿਆਰਿਓ ਇਹਨਾਂ ਨੇ ਬੋਧੀ ਮੰਦਿਰ ਬਣਾਏ, ਕਿੱਥੇ ਉਹਨਾਂ ਨੇ ਬੁੱਧ ਦੇ ਜਿਹੜੇ ਹਨ ਪੁਤਲੇ ਲਾਏ, ਨਹੀਂ ਉਹਨਾਂ ਨੇ ਪਿਆਰਿਓ ਆਪਣੇ ਵਿਅਕਤੀ ਦੀ ਪੂਜਾ ਕਰਾਉਣੀ ਕੀਤੀ। ਰੱਬ ਵਾਂਗੂ ਸਿਰਫ ਇੱਕ ਬੰਦੇ ਨੂੰ ਮੰਨਦੇ ਸਨ, ਔਰ ਉਹਨਾਂ ਨੂੰ ਤਾਂ ਸਿਰਫ ਵੋਟ ਪਾਉਣ ਦਾ ਅਧਿਕਾਰ ਚਾਹੀਦਾ, ਉਹਨਾਂ ਨੇ ਸਭ ਆਪਣਾ ਹੀ ਰੱਖਿਆ, ਲੇਕਿਨ ਆਪਣੇ ਬੰਦੇ ਨੂੰ ਰੱਬ ਬਣਾ ਦਿੱਤਾ। ਜੇ ਆਪਣੇ ਨਾਲ ਵੀ ਹੁੰਦਾ ਤਾਂ ਇਹਨਾਂ ਨੇ ਕੋਈ ਗੁਰੂ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਮਹਾਰਾਜ ਜੀ ਦੀ ਪੂਜਾ ਨਹੀਂ ਕਰਨੀ ਸੀ, ਇਹਨਾਂ ਨੇ ਆਪਣੇ ਵਿਅਕਤੀ ਦੀ ਪੂਜਾ ਕਰਨੀ, ਨਵਾਂ ਫਿਰ ਵਖੇੜਾ ਖੜਾ ਹੋਣਾ ਸੀ। ਇਸ ਤਰ੍ਹਾਂ ਦੇਖੋ ਬੰਦਾ ਸਿੰਘ ਬਹਾਦਰ ਜੀ ਨੇ ਵੀ ਜਦੋਂ ਕੀਤਾ, ਸਿੰਘਾਂ ਨੇ ਕਿਹਾ ਕਿ ਭਾਈ ਇਹਨੂੰ ਰੋਕ

0: ਸਿੰਘ ਨੂੰ ਦਿੱਤੀ ਹੈ। ਕਈ ਲੋਕ ਅੱਜ ਵੀ ਬੋਲਦੇ ਕਿ ਇਹਨੂੰ ਗੁਰੂ ਬਣਾ ਕਰਕੇ ਭੇਜਣਾ ਕੀਤਾ, ਇਹ ਕੀਤਾ। ਲੋਕ ਪਿਆਰਿਓ ਆਪਣਾ ਪੁੱਠਾ ਪ੍ਰਚਾਰ ਕਰ ਦਿੰਦੇ ਹਨ। ਅੱਜ ਵੀ ਆਪਾਂ ਵੇਖਦੇ ਹਾਂ ਕੋਈ ਗੱਲ ਹੀ ਨਹੀਂ ਹੁੰਦੀ, ਕਿਤੇ ਮਨ ਘੜਤ ਕਹਾਣੀਆਂ ਬਣਾ ਦਿੰਦੇ, ਮਨ ਘੜਤ ਸਾਖੀਆਂ ਬਣਾ ਕਰਕੇ ਕਿਤਾਬਾਂ ਨੂੰ ਛਾਪ ਦਿੰਦੇ, ਲਿਖ ਦਿੰਦੇ। ਲੋਕ ਵੀ ਕਹਿੰਦੇ ਕਿ ਨਹੀਂ ਜੀ, ਉਹ ਫਲਾਣੇ ਗ੍ਰੰਥ ਵਿੱਚ ਆਇਆ, ਅਸੀਂ ਉਹਨੂੰ ਮੰਨਦੇ ਹਾਂ। ਫਿਰ ਇਸ ਤਰ੍ਹਾਂ ਪਿਆਰਿਓ, ਇਹ ਸਿੰਘਾਂ ਨੇ ਵੀ ਦੀਰਘਕਾਲੀਨ ਵਿਚਾਰ ਕੀਤੀ ਕਿ ਇਹ ਗੱਲ ਬਹੁਤ ਗਲਤ ਹੋ ਰਹੀ ਹੈ, ਦੂਜੇ ਪਾਸੇ ਜਾ ਰਹੀ ਹੈ। ਜੇ ਅੱਜ ਆਪਾਂ ਇਹਨੂੰ ਨਹੀਂ ਰੋਕਦੇ ਹਾਂ, ਕੱਲ੍ਹ ਨੂੰ ਇਹਨਾਂ ਲੋਕਾਂ ਨੇ ਕਹਿਣਾ ਕਿ ਬੰਦਾ ਸਿੰਘ ਬਹਾਦਰ ਹੀ ਹੁਣ ਮੌਜੂਦਾ ਗੁਰੂ ਹੈ ਕਰਕੇ।
1: ਇਤਨੇ ਮਹਿ ਲਸ਼ਕਰ ਬਹੁ ਆਏ,
0: ਇੰਨੇ ਕੋ ਸਮੇਂ ਦੇ ਵਿੱਚ ਬਹੁਤ ਵੱਡਾ ਲਸ਼ਕਰ ਚੜ ਕੇ ਆਇਆ।
1: ਭਇਓ ਇਕਾਕੀ ਜੰਗ ਮਚਾਏ।

0: ਨਿਆਰਾ ਰਵੇਗਾ, ਚੜ੍ਹਦੀ ਕਲਾ ਵਿੱਚ ਰਵੇਗਾ ਤੇ ਤੀਰਾਂ ਦੇ ਵਿੱਚ ਤੇਜ ਰਵੇਗਾ। ਸ਼ਹੀਦਾਂ ਦੀ ਫੌਜ ਹਰ ਵੇਲੇ ਤੇਰੇ ਨਾਲ ਰਵੇਗੀ, ਲੇਕਿਨ ਜਬ ਇਹ ਗਾਹ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਤੀਤ। ਜਦੋਂ ਭਾਈ ਗੁਰਮਤ ਮਰਿਆਦਾ ਦਾ ਤੁਸੀਂ ਤਿਆਗ ਕਰ ਦਿੱਤਾ ਤੇ ਮੈਂ ਵੀ ਤੁਹਾਡੀ ਪ੍ਰਤੀਤੀ ਤੁਹਾਡਾ ਵਿਸ਼ਵਾਸ ਨਹੀਂ ਕਰਨਾ। ਜਿਹੜੇ ਤੀਰ ਪਿਆਰਿਓ ਮਹਾਰਾਜ ਨੇ ਦਿੱਤੇ, ਜਦੋਂ ਔਖਾ ਵੇਲਾ ਆਉਂਦਾ ਤੀਰ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ, ਬਾਬਾ ਜੀ ਤੀਰ ਸੰਧ ਲੈਂਦੇ ਤੇ ਬਹੁਤ ਸ਼ਕਤੀ ਵੱਧ ਜਾਂਦੀ, ਲੇਕਿਨ ਹੁਣ ਦੂਜੇ ਪਾਸੇ ਜਾਣ ਕਰਕੇ ਕਹਿੰਦੇ ਕਵੀਰਾਜ ਜੀ ਦੱਸ ਦੇ ਉਹ ਤੀਰਾਂ ਦੀ ਸੱਤਾ ਵੀ ਘੱਟ ਗਈ।
1: ਸਿੰਘ ਘਨੇ ਦਲ ਜਾਣੈ ਸਹੀ,
0: ਹੁਣ ਸਿੰਘਾਂ ਨੇ ਵੀ ਵੇਖ ਲਿਆ ਕਿ ਗੁਰੂ ਮਹਾਰਾਜ ਜੀ ਦੀ ਵੀ ਕਲਾ ਵਰਤ ਰਹੀ ਹੈ, ਮਹਾਰਾਜ ਜੀ ਵੀ ਸੁਚੇਤ ਕਰ ਰਹੇ ਕਿ ਭਾਈ ਤੁਸੀਂ ਗਲਤ

0: ਆਪ ਗੁਰ ਕਥਾ ਸੁਣੋ ਜਿਵੇਂ ਭਾਈ
1: ਹੁਣ ਜੋ ਕਥਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਕਥਾ ਚੱਲ ਰਹੀ ਹੈ
0: ਅਬਚਲ ਨਗਰ ਸਥਿਰਤਾ ਕਈ
1: ਸਤਿਗੁਰੂ ਮਹਾਰਾਜ ਇੱਥੇ ਅਬਚਲ ਨਗਰ ਦੇ ਵਿੱਚ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ
0: ਕਬਹਿ ਅਰੂਢ ਅਖੇਰ
1: ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਚੜ ਕੇ ਸ਼ਿਕਾਰੀ ਦਸਤਾ ਲੈ ਕਰਕੇ ਸ਼ਿਕਾਰ ਆਦਿ ਖੇਡਦੇ ਹਨ
0: ਪੁਨ ਚਲਿਆ ਵੇ
1: ਜੰਗਲ ਦੇ ਵਿੱਚ ਵਿਚਰ ਕਰਕੇ ਵਾਪਸ ਸਤਿਗੁਰੂ ਮਹਾਰਾਜ ਆਉਂਦੇ
0: ਪਰਹ ਭਾਵ ਕੋ ਪਰਹ ਜੋ

0: ਪਾਰ ਕਰ ਦਿੰਦਾ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਖੁਦ ਜਹਾਜ ਮਹਾਰਾਜ ਜੀ ਦੀ ਜੋ ਵੀ ਸਿੱਖੀ ਰੂਪੀ ਜਹਾਜ਼ ਦੇ ਉੱਤੇ ਚੜ ਜਾਂਦਾ, ਸਤਿਗੁਰੂ ਮਹਾਰਾਜ ਉਹਨੂੰ ਸੱਚਖੰਡ ਲੈ ਕੇ ਚੱਲ ਜਾਂਦੇ, ਉਹਦਾ ਬੇੜਾ ਪਾਰ ਕਰ ਦਿੰਦੇ ਹਨ।
1: ਸ਼ਾਹ ਬਹਾਦਰ ਦੱਖਣ ਦੇ
0: ਹੁਣ ਬਹਾਦਰ ਸ਼ਾਹ ਜਿਹੜਾ ਜੋ ਦੱਖਣ ਦੇਸ਼ ਦੇ ਵਿੱਚ ਹੈ,
1: ਫਿਰ ਕਰ ਸਾਧਿਓ ਸਕਲ ਵਿਸ਼ੇਸ਼।
0: ਬਹਾਦਰ ਸ਼ਾਹ ਪਿਆਰਿਓ, ਤੇ ਜਦੋਂ ਉਹਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਨੂੰ ਸਮਝਣ ਦੇ ਲਈ ਬਹੁਤ ਪਿਆਰਿਓ ਸਟੱਡੀ ਕਰਨੀ ਪੈਂਦੀ ਹੈ, ਕਈ ਸਰੋਤਾਂ ਨੂੰ ਪੜ੍ਹਨਾ ਪੈਂਦਾ। ਇੱਥੋਂ ਫਿਰ ਕੀ ਹੋਇਆ ਸੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਗਮਨ ਕਰ ਗਏ, ਉਦੋਂ ਤੱਕ ਕਹਿੰਦੇ ਬਹਾਦਰ ਸ਼ਾਹ ਇੱਥੇ ਸੀ। ਉਹ ਤੋਂ ਬਾਅਦ ਬਹਾਦਰ ਸ਼ਾਹ ਜਿਹੜਾ ਇਹ ਗੋਲਕੁੰਡੇ ਦੇ ਵੱਲ ਬਿਦਰ ਆਦਿਕ ਜਿਹੜਾ ਇਲਾਕਾ ਨਾ ਉਸ ਪਾਸੇ ਚੱਲ ਗਿਆ, ਉਹ ਇਲਾਕੇ ਨੂੰ ਸਾਧਣ ਦੇ ਲਈ, ਆਪਣੇ ਕੰਟਰੋਲ ਦੇ ਵਿੱਚ ਲੈਣ ਦੇ ਲਈ
1: ਦੇਸ਼ ਪੰਜਾਬ ਗਰਦ ਕਰਦੀ।
0: ਉਹ ਤੋਂ ਬਾਅਦ ਜਦੋਂ ਉਹਨੂੰ ਪਤਾ ਚੱਲਿਆ ਬਹਾਦਰ ਸ਼ਾਹ ਨੂੰ ਕਿ ਭਾਈ ਤੂੰ ਆਪਣਾ ਇਲਾਕਾ ਛੱਡ ਕਰਕੇ ਤੇ ਪੱਛਮ ਦਾ ਇਲਾਕਾ ਆਪਣਾ ਉਹ ਪੰਜਾਬ ਦਾ ਇਲਾਕਾ ਦਿੱਲੀ ਦਾ ਛੱਡ ਕੇ ਤੂੰ ਇੱਥੇ ਦੱਖਣ ਨੂੰ ਆਪਣੇ ਕਬਜ਼ੇ ਕਰਨ ਦੇ ਲਈ ਆ ਰਿਹਾ, ਲੇਕਿਨ ਉੱਥੇ ਆਪਣਾ ਇਲਾਕਾ ਆਪਣੀ ਸਰਜ਼ਮੀਨ ਆਪਣੇ ਹੱਥੋਂ ਨਿਕਲਦੀ ਜਾ ਰਹੀ ਹੈ। ਕਿਉਂਕਿ ਕੀ ਹੁੰਦਾ ਸੀ ਪਿਆਰਿਓ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਜਦੋਂ ਸਿੰਘਾਸਨ ਹਲਦਾ, ਜਦੋਂ ਕੋਈ ਨਵਾਂ ਰਾਜਾ ਬਹਿੰਦਾ, ਉਹ ਕੀ ਕਰਦਾ ਕਿ ਆਪਣਾ ਰਾਜ ਪ੍ਰਬੰਧ ਮਜ਼ਬੂਤ ਕਰਨ ਦੇ ਲਈ ਤਗੜੀ ਫੌਜ ਲੈ ਕਰਕੇ ਜਿੱਥੋਂ ਤੱਕ ਉਹਦਾ ਇਲਾਕਾ ਨਾ ਇਹਦਾ ਇੱਕ ਗੇੜਾ ਕੱਢਦਾ, ਉਹ ਪੂਰਾ ਗੇੜਾ ਕੱਢਦਾ। ਉਹਦੇ ਵਿੱਚ ਉਹਨੂੰ ਪਤਾ ਲੱਗ ਜਾਂਦਾ ਕਿ ਮੇਰੇ ਹਿਮਾਇਤੀ ਕੌਣ ਤੇ ਮੇਰੇ ਦੁਸ਼ਮਣ ਕੌਣ ਹਨ, ਤੇ ਉਹ ਕੀ ਕਰਦਾ ਕਿ ਜਿਹੜੇ ਹਿਮਾਇਤੀ ਉਹ ਫਿਰ ਭੇਟਾ ਲੈ ਕਰਕੇ ਮਿਲਦੇ, ਉਹਨਾਂ ਦੇ ਨਾਲ ਕਰਾਰ ਕੀਤਾ ਜਾਂਦਾ ਕਿ ਭਾਈ ਸਾਨੂੰ ਇੰਨਾ ਟੈਕਸ ਦਿਓ, ਸਾਡੇ ਨਾਲ ਮਿਲ ਕੇ ਚਲੋ, ਬਾਗੀ ਨਾ ਰਹੋ, ਅਸੀਂ ਤੁਹਾਡੀ ਮਦਦ ਕਰਾਂਗੇ। ਜਿਹੜੇ ਬਾਗੀ ਹੋ ਜਾਂਦੇ, ਜਿਹੜੇ ਕਹਿੰਦੇ ਕਿ ਅਸੀਂ ਤੈਨੂੰ ਨਹੀਂ ਮੰਨਦੇ ਹਾਂ, ਅਸੀਂ ਖੁਦ ਮੁਖਤਿਆਰ ਜਾਂ ਅਸੀਂ ਦੂਜੇ ਰਾਜੇ ਨੂੰ ਮੰਨਦੇ ਹਾਂ, ਫਿਰ ਉਹਨਾਂ ਦੇ ਨਾਲ ਜੰਗ ਕੀਤੀ ਜਾਂਦੀ ਸੀ। ਇਸ ਤਰ੍ਹਾਂ ਸਾਰਾ ਕੰਟਰੋਲ ਕੀਤਾ ਜਾਂਦਾ ਸੀ। ਇਹ ਖਾਸ ਕਰਕੇ ਜਦੋਂ ਰਾਜਾ ਬਣਿਆ ਸੀ ਬਹਾਦਰ ਸ਼ਾਹ, ਉਸ ਵੇਲੇ ਦੱਖਣ ਦਾ ਇਹ ਪੂਰਾ ਇਲਾਕਾ ਮਰਹੱਟਿਆਂ ਨੇ, ਇਹਨਾਂ ਨੇ ਸ਼ਿਵਾਜੀ ਮਹਾਰਾਜ ਹੋ ਗਿਆ, ਉਸ ਤੋਂ ਬਾਅਦ ਸੰਭਾਜੀ ਜੋ ਹੋਏ, ਔਰ ਵੀ ਪੇਸ਼ਵਾ ਆਦਿਕ ਜੋ ਬਾਅਦ ਵਿੱਚ ਹੋਏ, ਇਹਨਾਂ ਨੇ ਇਹ ਬਾਗੀ ਬਣ ਗਏ। ਇਹਨਾਂ ਨੇ ਨਾ ਇਹਨਾਂ ਦੇ ਨਾਲ ਕੋਈ ਰਾਬਤਾ ਨਹੀਂ ਰੱਖਣਾ ਕੀਤਾ, ਉਹਨਾਂ ਦੀ ਮੁਹਿੰਮ ਨੂੰ ਉਹਨਾਂ ਨੂੰ ਕੁਚਲਣ ਦੇ ਲਈ ਬਹਾਦਰ ਸ਼ਾਹ ਇਸ ਪਾਸੇ ਆਇਆ ਹੋਇਆ ਸੀ।
1: ਸੂਬੇ ਕਿਤਕ ਮਾਰ ਕਰ ਲਈ,
0: ਉਹਨੂੰ ਆ ਕਰਕੇ ਕਿਹਨੇ ਖਬਰ ਦਿੱਤੀ ਕਿ ਬਹਾਦਰ ਸ਼ਾਹ ਤੂੰ ਇੱਥੇ ਦੱਖਣ ਦੇ ਵੱਲ ਕੀ ਆਪਣਾ ਸਿਰ ਅੜਾ ਰਿਹਾ, ਉੱਥੇ ਦੇਖ ਬੰਦਾ ਸਿੰਘ ਬਹਾਦਰ ਨੇ ਉੱਥੇ ਫਿਤੂਰ ਮਚਾਉਣਾ ਕੀਤਾ, ਉੱਥੇ ਉਹਨੇ ਨਾ ਗਰਦ ਗੁਬਾਰ ਕਰ ਦਿੱਤਾ, ਵੱਡੇ ਵੱਡੇ ਸੂਬਿਆਂ ਨੂੰ ਮਾਰ ਦਿੱਤਾ,
1: ਲੱਖਾਂ ਲਸ਼ਕਰ ਲੜ ਲੜ ਹਨੇ,
0: ਲੱਖਾਂ ਦੀ ਤਾਦਾਦ ਦੇ ਵਿੱਚ ਆਪਣਾ ਲਸ਼ਕਰ ਲੜ ਲੜ ਕਰਕੇ ਖਤਮ ਹੋ ਗਿਆ।
1: ਜਨਨੀ ਮਨੋ ਨਹੀਂ ਕਬ ਜਨੇ,
0: ਇਸ ਤਰ੍ਹਾਂ ਜਨਨੀ ਇੰਜ ਲੱਗ ਰਿਹਾ ਕਿ ਉਹ ਜਿਹੜੇ ਬੰਦੇ ਜਿਹੜੇ ਮਰ ਗਏ ਨਾ, ਅੱਜ ਉਹਨਾਂ ਦਾ ਕੋਈ ਅਤਾ ਪਤਾ ਟਿਕਾਣਾ ਨਹੀਂ ਹੈ, ਇੰਜ ਲੱਗ ਰਿਹਾ ਕਿ ਉਹਨਾਂ ਦੀ ਮਾਂ ਨੇ ਉਹਨਾਂ ਦੇ ਬਾਪ ਨੇ ਉਹਨਾਂ ਨੂੰ ਜਨਮ ਦਿੱਤਾ ਕਿ ਨਹੀਂ ਦਿੱਤਾ। ਇਸ ਤਰ੍ਹਾਂ ਉਹਨਾਂ ਦਾ ਸਫ਼ਾ ਚੱਟ ਹੋ ਗਿਆ, ਨਾਮੋ ਨਿਸ਼ਾਨ ਬੰਦੇ ਬਹਾਦਰ ਨੇ ਮਿਟਾ ਦਿੱਤਾ।
1: ਸਤਿਗੁਰ ਐਸੋ ਸਿੱਖ ਪਛਾਇਓ,
0: ਉਹਨੇ ਕਿਹਾ ਕਿ ਉੱਥੋਂ ਖਬਰਾਂ ਆਉਂਦੀਆਂ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੋ ਜਿਹਾ ਆਪਣਾ ਸਿੰਘ ਨੂੰ ਖਾਲਸੇ ਨੂੰ ਬੰਦਾ ਸਿੰਘ ਨੂੰ ਭੇਜਣਾ ਕੀਤਾ,
1: ਦੇਸ਼ ਉਜਾਰਿਓ ਧੂਲ ਮਿਲਾ,
0: ਸਾਰਾ ਪੰਜਾਬ ਦਾ ਇਲਾਕਾ ਦਿੱਲੀ ਤੋਂ ਅੱਗੇ ਸਾਰਾ ਇਹਨੇ ਰਾਜਪਾਟ ਨਾ ਗਰਦ ਦੇ ਵਿੱਚ ਧੂੜ ਦੇ ਵਿੱਚ ਮਿਟਾ ਦੇਣਾ ਕੀਤਾ, ਤੇ ਖਾਲਸੇ ਨੇ ਆਪਣਾ ਪਰਚਮ ਬੁਲੰਦ ਕਰ ਲਿਆ।
1: ਇਤਿਆਦਿਕ ਸ਼ੁੱਧ ਸ਼ਾਹ ਸਮੀਪ,
0: ਜਦੋਂ ਬਹਾਦਰ ਸ਼ਾਹ ਨੂੰ ਇਹ ਗੱਲ ਦਾ ਪਤਾ ਚੱਲਿਆ,
1: ਪਹੁੰਚੇ ਨਿਤ ਮਾਰ ਹੈ ਅਵਨੀ,
0: ਰੋਜ਼ ਖਬਰਾਂ ਆਉਂਦੀਆਂ ਕਿ ਅੱਜ ਜੀ ਬੰਦੇ ਬਹਾਦਰ ਨੇ ਉਹਨੂੰ ਮਾਰ ਦਿੱਤਾ, ਅੱਜ ਉਹ ਇਲਾਕਾ ਸਰ ਕਰ ਲਿਆ।
1: ਸੂਬਾ ਖਾਨ ਵਜੀਦ,
0: ਕਿਸੇ ਨੇ ਕਿਹਾ ਕਿ ਸਭ ਤੋਂ ਵੱਡਾ ਦਿੱਲੀ ਤੋਂ ਬਾਅਦ, ਦਿੱਲੀ ਲਾਹੌਰ ਤੋਂ ਬਾਅਦ ਤੀਜੇ ਨੰਬਰ ਦਾ ਸੂਬਾ ਜਿਹੜਾ ਸਰਹੰਦ ਦਾ ਸੂਬਾ, ਉਹ ਸੂਬਾ ਏ ਸਰਹੰਦ ਵਜ਼ੀਰ ਖਾਂ ਨੂੰ ਵੀ ਮਾਰ ਦਿੱਤਾ ਇਹਨੇ,
1: ਜ਼ਬਰਦਸਤ ਦੂਜਾ ਲਰ ਮਾਰਿਓ,
0: ਉਹ ਤੋਂ ਬਾਅਦ ਜਲੰਧਰ ਦਾ ਸੂਬੇਦਾਰ ਜ਼ਬਰਦਸਤ ਖਾਂ ਉਹ ਵੀ ਮਾਰਿਆ ਗਿਆ,
1: ਸੈਯਦ ਖਾਨ ਮੁਗਲ,
0: ਬਹੁਤ ਸਾਰੇ ਸੈਯਦ

0: ਬੰਦਾ ਸਿੰਘ ਨੇ ਤੁਰਕਾਂ ਦਾ ਖਾਤਮਾ ਕਰਨਾ ਕੀਤਾ।
1: ਦਿੱਲੀ ਮਹਿ ਦਬਕਾ ਬਹੁ
0: ਪਰੇ, ਇਹ ਕਹਿੰਦੇ ਕਿ ਬਹਾਦਰ ਸ਼ਾਹ ਤੂੰ ਤਾਂ ਇਸ ਪਾਸੇ ਦਿੱਲੀ ਦਾ, ਤੂੰ ਬਾਦਸ਼ਾਹ, ਤੂੰ ਇਸ ਪਾਸੇ ਆਇਆ, ਹੁਣ ਦਿੱਲੀ ਦੇ ਵਿੱਚ ਤੇਰੀ ਨਹੀਂ ਬੰਦਾ ਸਿੰਘ ਦੀ ਧਾਮ ਚੱਲਦੀ ਹੈ। ਲੋਕੀ ਬੰਦਾ ਸਿੰਘ ਉਹਦੀਆਂ ਸਾਖੀਆਂ ਪੜ੍ਹਦੇ, ਉਹਦੀਆਂ ਕਹਾਣੀਆਂ ਪੜ੍ਹਦੇ ਤੇ ਲੋਕੀ ਉਹਤੋਂ ਡਰ ਰਹੇ ਹਨ।
1: ਆਨ ਸਭਨ ਉਰ ਡਰੇ,
0: ਸਾਰਿਆਂ ਦੇ ਮਨ ਵਿੱਚ ਡਰ ਹੈ ਕਿ ਬੰਦੇ ਨੇ ਇਸ ਪਾਸੇ ਰੁਖ ਕਰ ਲਿਆ ਤੇ ਉਹਨੇ ਦਿੱਲੀ ਨੂੰ ਤਬਾਹ ਕਰ ਦੇਣਾ।
1: ਪ੍ਰਥਮ ਸ਼ਾਹ ਬਹੁਤ ਸੁਭਟ ਪਠਾਏ,
0: ਪਹਿਲੇ ਤਾਂ ਬਾਦਸ਼ਾਹ ਨੇ ਬਹੁਤ ਸਾਰੇ ਸੂਰਮਿਆਂ ਨੂੰ ਭੇਜਣਾ ਕੀਤਾ।
1: ਲੜ ਕਰ ਮਾਰੋ ਯਤਨ ਬਤਾਏ,
0: ਇਹੀ ਕਹਿੰਦਾ ਸੀ ਕਿ ਜੀ ਮੇਰੀ ਤਾਂ ਲੋੜ ਨਹੀਂ ਹੈ, ਮੈਂ ਬਾਅਦ ਵਿੱਚ ਵੇਖਾਂਗਾ, ਤੁਸੀਂ ਜਾਓ ਜੰਗ ਕਰੋ, ਬੰਦਾ ਸਿੰਘ ਨੂੰ ਮਾਰਨਾ ਕਰੋ।
1: ਪੁਨ ਸੁਧ ਇਮ ਵਿਧ ਕੀ
0: ਗਈ, ਉਹ ਤੋਂ ਬਾਅਦ ਬਾਰ ਬਾਰ ਖਬਰਾਂ ਇੰਜ ਆਉਂਦੀਆਂ,
1: ਤੁਮਰੀ ਹੱਥ ਲਈ,
0: ਤੇ ਜਦੋਂ ਪਤਾ ਲੱਗਦਾ ਤੇ ਬਹਾਦਰ ਸ਼ਾਹ ਨੂੰ ਕੋਈ ਆ ਕੇ ਦੱਸਦਾ ਕਿ ਦੇਖ ਤੂਨੇ ਫਲਾਣੇ ਨੂੰ ਭੇਜਿਆ, ਬੰਦਾ ਸਿੰਘ ਨੇ ਉਹਨੂੰ ਵੀ ਮਾਰ ਦਿੱਤਾ। ਸਿੰਘਾਂ ਨੇ ਉਹਨਾਂ ਸਾਰਿਆਂ ਨੂੰ ਝਟਕਾ ਦਿੱਤਾ, ਖਤਮ ਕਰਨਾ ਕੀਤਾ।
1: ਮਹਾਪ੍ਰਬਲ ਇਹ ਜਾਏ ਨਾ ਮਾਰੇ,
0: ਸਾਰੇ ਕਹਿੰਦੇ ਇਹ ਬਹੁਤ ਵੱਡਾ ਪ੍ਰਬਲ ਪ੍ਰਤਾਪੀ ਹੈ, ਇਹਨੂੰ ਮਾਰਨਾ ਬੜਾ ਔਖਾ।
1: ਲਸ਼ਕਰ ਪਤਸ਼ਾਹੀ ਲੜ ਹਾਰੇ,
0: ਤੇ ਬਾਦਸ਼ਾਹੀ ਲਸ਼ਕਰ ਵੀ ਲੜ ਕਰਕੇ ਹਾਰ ਗਿਆ ਹੈ।
1: ਸੁਣ ਸੁਣ ਸੁਧ ਕੋ ਸ਼ਾਹ ਹੀਰਾ,
0: ਸੁਣ ਸੁਣ ਕਰਕੇ ਬਹਾਦਰ ਸ਼ਾਹ ਬਹੁਤ ਹੈਰਾਨ ਹੁੰਦਾ।
1: ਜਾਨੀ ਗੁਰ ਕੀ ਬਖਸ਼ ਮਹਾਨਾ,
0: ਇਹ ਜਾਣ ਗਿਆ ਕਿ ਇਹ ਤਾਂ ਗੁਰੂ ਮਹਾਰਾਜ ਜੀ ਦੀ ਕਲਾ ਵਰਤ ਰਹੀ ਹੈ, ਕਿਉਂਕਿ ਗੁਰੂ ਮਹਾਰਾਜ ਜੀ ਨੇ ਇਹਨੂੰ ਵਚਨ ਕੀਤਾ ਕਿ ਬੇਈਮਾਨਾ, ਅਸੀਂ ਤਾਂ ਤੇਰੇ ਤੋਂ ਸੇਵਾ ਲੈਣੀ ਚਾਹੁੰਦੇ ਸਾਂ, ਤੂਨੇ ਕਰਾਰ ਕੀਤਾ ਸੀ ਨਾ ਮਹਾਰਾਜ ਮੇਰੀ ਮਦਦ ਕਰੋ, ਜਦੋਂ ਮੈਂ ਬਾਦਸ਼ਾਹ ਬਣ ਗਿਆ ਜਿੰਨੇ ਗੁਰੂ ਦਰੋਹੀ ਜਿਹੜੇ ਹਨ, ਦਰੋਹੀ ਬੇਈਮਾਨ ਬੰਦੇ ਹਿੰਦੂਆਂ ਦੇ ਉੱਤੇ ਜੋ ਅਤਿਆਚਾਰ ਆਦਿਕ ਕਰਦੇ, ਮੈਂ ਸਾਰਿਆਂ ਨੂੰ ਮਾਰਾਂਗਾ, ਸਾਰਿਆਂ ਨੂੰ ਉੱਥੋਂ ਨਾ ਗੱਦੀਆਂ ਤੋਂ ਲਾ ਦੇਵਾਂਗਾ, ਲੇਕਿਨ ਇੱਥੇ ਪਿਆਰਿਓ ਹੀਰਾ ਘਾਟ ਸਾਹਿਬ ਇੱਥੇ, ਤੇ ਜਦੋਂ ਇਹ ਬੇਲ ਹੋਇਆ ਸੀ ਨਾ ਬਹਾਦਰ ਸ਼ਾਹ ਦਾ, ਉਸ ਵੇਲੇ ਬਹਾਦਰ ਸ਼ਾਹ ਮੁਕਰ ਗਿਆ, ਉਹਨੇ ਕਹਿ ਦਿੱਤਾ ਮਹਾਰਾਜ ਹੁਣ ਮੇਰੇ ਤੋਂ ਹੋ ਨਹੀਂ ਸਕਦਾ। ਕਹਿੰਦੇ ਉਹ ਆਖਰੀ ਮੁਲਾਕਾਤ ਸੀ ਗੁਰੂ ਮਹਾਰਾਜ ਜੀ ਦੀ ਬਹਾਦਰ ਸ਼ਾਹ ਦੇ ਨਾਲ। ਫਿਰ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ, ਅਸੀਂ ਤਾਂ ਤੇਰੇ ਤੋਂ ਇੱਕ ਕੰਮ ਕਰਾਉਣਾ ਚਾਹੁੰਦੇ, ਵਡਿਆਈ ਦੇਣੀ ਚਾਹੁੰਦੇ ਸੀ, ਜੇ ਤੂੰ ਨਹੀਂ ਕਰਦਾ ਅਸੀਂ ਆਪਣੇ ਸਿੰਘ ਨੂੰ ਭੇਜਾਂਗੇ।
1: ਅਪਰ ਯਤਨ ਤਿਸ ਕੋ ਨਹਿ ਕੋਈ,
0: ਹੁਣ ਇਹਦੇ ਮਨ ਵਿੱਚ ਆਇਆ ਕਿ ਮਹਾਰਾਜ ਨੇ ਜੋ ਵਚਨ ਕੀਤਾ, ਲੱਗਦਾ ਉਹੀ ਸਿੰਘ ਜਿਹੜਾ ਇੱਥੋਂ ਮਹਾਰਾਜ ਨੇ ਭੇਜਣਾ ਕੀਤਾ।
1: ਗੁਰੂ ਟਿਕ ਜਾਓ ਹਟਾਵੈ ਸੋਈ,
0: ਤੇ ਇਹਦੇ ਮਨ ਵਿੱਚ ਆਇਆ ਕਿ ਮੈਂ ਜਾਵਾਂ ਸਤਿਗੁਰੂ ਮਹਾਰਾਜ ਜੀ ਨੂੰ ਜਾ ਕਰਕੇ ਬੇਨਤੀ ਕਰਾਂ। ਹੁਣ ਇੱਥੇ ਵੀ ਪਿਆਰਿਓ ਮੈਂ ਬੇਨਤੀ ਕਰਾਂ, ਪਿਆਰਿਓ ਆਪਾਂ ਸੁਹਿਰਦਤਾ ਦੇ ਨਾਲ ਸਮਝਣ ਦਾ ਯਤਨ ਕਰੀਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਥੋਂ ਰਵਾਨਾ ਕਰਨਾ ਕੀਤਾ, ਤੇ ਇੱਥੋਂ ਜਦੋਂ ਰਵਾਨਾ ਕੀਤਾ ਪਿਆਰਿਓ, ਉਹ ਤੋਂ ਬਾਅਦ ਸਤਿਗੁਰੂ ਮਹਾਰਾਜ 4-5 ਮਹੀਨੇ ਹੀ ਜਿਹੜਾ ਮਾਤ ਲੋਕ ਦੀ ਯਾਤਰਾ ਵਿੱਚ ਰਹੇ, ਉਹ ਤੋਂ ਬਾਅਦ ਮਹਾਰਾਜ ਜੀ ਸੱਚਖੰਡ ਜਾ ਵਿਰਾਜਮਾਨ ਹੋ ਗਏ। ਹੁਣ ਇਹ ਸਾਰਾ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ, ਸੱਚਖੰਡ ਗਮਨ ਤੋਂ 5-6 ਸਾਲ ਬਾਅਦ ਦਾ ਇਤਿਹਾਸ ਹੈ। ਹੁਣ ਕੁਛ ਗੱਲਾਂ ਜਿਹੜੀਆਂ, ਤੇ ਇਹ ਗੱਲਾਂ ਇਤਿਹਾਸ ਦੇ ਵਿੱਚ ਸਮੀਕਰਨ ਨਹੀਂ ਮਿਲਦਾ, ਤੇ ਬਹਾਦਰ ਸ਼ਾਹ ਵੀ ਜਿਹੜਾ ਪਿਆਰੇ ਉਹ ਦੱਖਣ ਦੇ ਪਾਸੇ ਗਿਆ, ਉਹ ਤੋਂ ਬਾਅਦ ਉਹ ਪੰਜਾਬ ਚੱਲ ਗਿਆ ਸੀ। ਜਦੋਂ ਗੁਰੂ ਮਹਾਰਾਜ ਜੀ ਇੱਥੇ ਸੱਚਖੰਡ ਚੱਲ ਗਏ, ਉਹ ਤੋਂ ਬਾਅਦ ਹੀ ਉਹ ਨਿਕਲ ਗਿਆ 5-6 ਸਾਲ ਤੋਂ ਬਾਅਦ ਦਾ, ਕਿਉਂਕਿ ਇਹ ਗੱਲਾਂ ਜਿਹੜੀਆਂ ਨਾ ਇਹ ਇਤਿਹਾਸ ਦੇ ਨਾਲ ਨਹੀਂ ਰਲਦੀਆਂ, ਤੇ ਇਹਦਾ ਮਤਲਬ ਇਹ ਜੇ ਆਪਾਂ ਵੇਖਦੇ ਹਾਂ ਇੱਥੇ ਬਚਨ ਆਇਆ

0: ਕੋਲ ਮੈਂ ਕੀ ਮੂੰਹ ਲੈ ਕਰਕੇ ਜਾਵਾਂ, ਇਹਨੇ ਵਕੀਲਾਂ ਨੂੰ ਭੇਜਣਾ ਕੀਤਾ।
1: ਮਨ ਕਰਿਓ ਡੇਰਾ ਜਹਿ ਸਾਹਿਬ,
0: ਜਿੱਥੇ ਮਹਾਰਾਜ ਜੀ ਨੇ ਡੇਰਾ ਕੀਤਾ ਨਾ ਉੱਥੇ ਇਹ ਵਕੀਲ ਆ ਗਏ।
1: ਮਿਲ ਬੇ ਕਾਰਨ ਚਾਹਤ ਰਹੇ,
0: ਇਹ ਸਤਿਗੁਰੂ ਮਹਾਰਾਜ ਨੂੰ ਮਿਲਣਾ ਚਾਹੁੰਦੇ ਹਨ।
1: ਸ੍ਰੀ ਸਤਿਗੁਰ ਨਹਿ ਕਿਉਂ ਹੂੰ,
0: ਮਹਾਰਾਜ ਨੂੰ ਪਤਾ ਕਿ ਭਾਈ ਇਹ ਕਾਦੇ ਲਈ ਸਾਨੂੰ ਮਿਲਣਾ ਚਾਹੁੰਦੇ। ਗੁਰੂ ਮਹਾਰਾਜ ਜੀ ਇਹਨਾਂ ਦੇ ਨਾਲ ਕੋਈ ਮਿਲਵਰਤਨ ਨਹੀਂ ਰੱਖਣਾ ਚਾਹੁੰਦੇ ਹਨ।
1: ਸੋ ਅਹਿਦ ਕਰਿਓ ਫਿਰ ਗਯੋ,
0: ਤੇ ਸਤਿਗੁਰੂ ਮਹਾਰਾਜ ਨੂੰ ਕਈ ਵਾਰੀ ਆ ਕਰਕੇ ਕਿਹਾ, ਉਹਨਾਂ ਵਕੀਲਾਂ ਨੇ ਵੀ ਕਿਹਾ ਕਿ ਸਤਿਗੁਰੂ ਮਹਾਰਾਜ ਬਹਾਦਰ ਸ਼ਾਹ ਜਿਹੜਾ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਨੂੰ ਮਿਲਣਾ ਚਾਹੁੰਦਾ। ਮਹਾਰਾਜ ਨੇ ਕਿਹਾ ਕਿ ਉਹ ਬੇਈਮਾਨ ਬੰਦਾ ਬਚਨ ਕਰੇ ਅਰ ਖਿਸਕ ਜਾਏ ਬੋਲੇ ਨਰ ਕੱਚਾ, ਜਿਹੜਾ ਬਚਨ ਕਰਕੇ ਖਿਸਕ ਜਾਂਦਾ ਸਾਰੇ ਉਹਨੂੰ ਕੱਚਾ ਬੋਲਦੇ ਹਨ। ਇਹਨੇ ਬਚਨ ਹੀ ਕੀਤਾ ਸੀ ਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਇੱਕ ਵਾਰੀ ਤਖ਼ਤ ਦੇ ਉੱਤੇ ਬਿਠਾਓ, ਮੈਂ ਵਜ਼ੀਰ ਖਾਨ ਆਦਿਕ ਇਹ ਜਿੰਨੇ ਵੀ ਬੇਈਮਾਨ ਇਹਨਾਂ ਨੂੰ ਮੈਂ ਗੱਦੀ ਤੋਂ ਲਾ ਦੇਵਾਂਗਾ, ਤੁਹਾਡੇ ਹਵਾਲੇ ਕਰਾਂਗਾ। ਲੇਕਿਨ ਲੰਬਾ ਸਮਾਂ ਟਾਲਦੇ ਇੱਥੇ ਜਦੋਂ ਆਏ ਸਤਿਗੁਰੂ ਮਹਾਰਾਜ, ਇਹਨੇ ਸਿੱਧਾ ਕਹਿ ਦਿੱਤਾ, ਮਹਾਰਾਜ ਇਹ ਕੰਮ ਨਹੀਂ ਹੋ ਸਕਦਾ, ਬੜਾ ਕੰਮ ਔਖਾ ਹੈ, ਜੇ ਮੈਂ ਕਰਾਂਗਾ ਮੇਰੇ ਨਾਲ ਦਿਆਂ ਨਹੀਂ ਰਾਜੇ ਮਹਾਰਾਜਿਆਂ ਨੇ ਮੇਰੇ ਨਾਲ ਬਗਾਵਤ ਕਰ ਦੇਣੀ, ਮੇਰਾ ਰਾਜਪਾਟ ਨਸ਼ਟ ਹੋ ਜਾਵੇਗਾ, ਇਹ ਕੰਮ ਮੇਰੇ ਤੋਂ ਨਹੀਂ ਹੋ ਸਕਦਾ। ਉਹਨੇ ਹੱਥ ਖੜੇ ਕਰ ਦੇਣੇ ਕੀਤੇ। ਮਹਾਰਾਜ ਨੇ ਕਿਹਾ ਉਹਨਾਂ ਦੇ ਬੰਦਿਆਂ ਨੂੰ ਕਿ ਭਾਈ ਕੀ ਮੂੰਹ ਲੈ ਕਰਕੇ ਤੁਸੀਂ ਸਾਡੇ ਕੋਲ ਆ ਰਹੇ ਹੋ, ਤੁਸੀਂ ਤਾਂ ਬੇਈਮਾਨ ਹੋ, ਬਚਨ ਕਰਕੇ ਤੁਸੀਂ ਖਿਸਕ ਗਏ ਹੋ।
1: ਇੱਕ ਸਵਾਲ ਕੋ ਦੇਤ ਨਾ ਭਇਓ,
0: ਤੇ ਮੈਂ ਜਿਹੜਾ ਇੱਕ ਜਿਹੜੇ ਸਵਾਲ ਕੀਤੇ ਭਾਵ ਕੇ ਜੋ ਤੁਹਾਨੂੰ ਬਚਨ ਕੀਤਾ ਕਿ ਆ ਕਰਨਾ ਉਹ ਕਰਨਾ ਉਹ ਕਰਨਾ, ਇਹਨੇ ਲਿਖਤ ਬਣਾਈ, ਹਾਂ ਮਹਾਰਾਜ ਆਹ ਵੀ ਕਰਾਂਗਾ ਉਹ ਵੀ ਕਰਾਂਗਾ, ਲੇਕਿਨ ਜਦੋਂ ਗੱਦੀ ਦੇ ਉੱਤੇ ਬੈਠ ਗਿਆ ਇਹਨੇ ਇੱਕ ਵੀ ਕੰਮ ਨਹੀਂ ਕੀਤਾ। ਅੱਜ ਵੀ ਪਿਆਰਿਓ ਮੈਂ ਬੇਨਤੀ ਕਰਾਂ, ਇੰਝ ਹੀ ਚੱਲਦਾ ਨਾ, ਕੋਈ ਮਿਨਿਸਟਰ ਜਿਹੜਾ ਹੈ ਰਾਜਨੈਤਿਕ ਬੰਦੇ ਕੀ ਕਰਦੇ ਹਨ, ਜਦੋਂ ਵੋਟਾਂ ਦਾ ਸਮਾਂ ਲਾਗੇ ਆਉਂਦਾ ਤੇ ਉਹ ਵਾਅਦੇ ਬੜੇ ਕਰਦੇ, ਕਹਿੰਦੇ ਦੇਖੋ ਜੀ ਮੈਨੂੰ ਵੋਟ ਪਾਓ ਮੈਂ ਆਹ ਕਰ ਦੇਵਾਂਗਾ ਉਹ ਕਰ ਦੇਵਾਂਗਾ, ਇੰਜ ਹੋ ਜਾਵੇਗਾ ਉਂਝ ਹੋ ਜਾਵੇਗਾ। ਲੋਕ ਵੀ ਆਪਾਂ ਵੀ ਕਹਿੰਦੇ ਚੱਲ ਭਾਈ ਵੋਟ ਪਾ ਦਿੰਦੇ ਹਾਂ, ਪਾ ਦਿਓ।

0: ਇਸ ਤਰ੍ਹਾਂ ਹੀ ਇਹਨੇ ਵੀ ਬਹੁਤ ਕਰਾਰ ਕੀਤਾ ਸੀ ਗੁਰੂ ਮਹਾਰਾਜ ਜੀ ਦੇ ਨਾਲ। ਮਹਾਰਾਜ ਇੱਕ ਵਾਰੀ ਮੈਂ ਤਖ਼ਤ ਤੇ ਬੈਠ ਗਿਆ, ਫਿਰ ਮੈਂ ਕਰਾਂਗਾ, ਫਿਰ ਕਰਾਂਗਾ। ਲੇਕਿਨ ਜਦੋਂ ਬੈਠ ਗਿਆ ਉਸ ਵੇਲੇ ਯਕਦਮ ਪੂਰਾ ਮੁਕਰ ਗਿਆ, ਇੱਕ ਵੀ ਬਚਨ ਇਹਨੇ ਨਹੀਂ ਭੁਗਤਾਉਣਾ ਕੀਤਾ।
1: ਤਬ ਹਮ ਆਪਣੋ ਸਿੱਖ ਪਠਾਇਓ,
0: ਤੇ ਮਹਾਰਾਜ ਨੇ ਕਿਹਾ ਕਿ ਇਹਨੇ ਸਾਡਾ ਬਚਨ ਨਹੀਂ ਮੰਨਿਆ, ਤਾਂ ਜਾ ਕਰਕੇ ਅਸਾਂ ਨੇ ਆਪਣੇ ਸੇਵਕ ਨੂੰ ਬੰਦਾ ਸਿੰਘ ਨੂੰ ਭੇਜਣਾ ਕੀਤਾ।
1: ਹਤ ਦਰੋਹੀ ਨਿਜ ਪਲਟਾ ਪਾਇਓ,
0: ਤੇ ਉਹਨੇ ਜਾ ਕਰਕੇ ਗੁਰੂ ਦਰੋਹੀ ਜਿਹੜੇ ਉਹਨਾਂ ਨੂੰ ਮਾਰ ਕਰਕੇ ਪਲਟਾ ਲੈਣਾ ਕੀਤਾ।
1: ਕਰਿਓ ਫਰੇਬ ਹਮ ਦਿਓ ਜਵਾਬ,
0: ਇਹਨੇ ਫਰੇਬ ਕੀਤਾ, ਸ਼ੁਰੂਆਤ ਅਸੀਂ ਨਹੀਂ ਕੀਤੀ, ਬੇਈਮਾਨੀ ਦਾ ਕੰਮ ਜਿਹੜਾ ਨਾ ਬਹਾਦਰ ਸ਼ਾਹ ਨੇ ਕੀਤਾ, ਅਸੀਂ ਤਾਂ ਜਵਾਬ ਦਿੱਤਾ।
1: ਬਿਗੜ ਹੈ ਸਲਤਨ ਕਰਹਿ ਸ਼ਿਤਾਬ,
0: ਹੁਣ ਇਹ ਤੁਹਾਡੀ ਸਲਤਨਤ ਵਿਗੜ ਰਹੀ ਹੈ ਤੇ ਹੁਣ ਇਹਦਾ ਸਾਡਾ ਕੀ ਲੈਣਾ ਦੇਣਾ, ਇਹਦੀ ਗਲਤੀ ਤਾਂ ਬਹਾਦਰ ਸ਼ਾਹ ਦੀ ਹੈ।
1: ਮੇਰੋ ਜ਼ੋਰ ਪਕੜ ਜਬ ਭਾਰਾ,
0: ਪਰ ਹੈ ਜਬ ਭਾਰਾ, ਜਦੋਂ ਇਹ ਕਹਿੰਦਾ ਕਿ

0: ਰਾਜ ਨੇ ਫਿਰ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਕਿ ਇਹ ਗੱਲ ਮੁਲਾਕਾਤ ਤੁਹਾਡੀ ਸਾਡੀ ਨਹੀਂ ਹੋ ਸਕਦੀ ਹੈ।
1: ਗੁਰੂ ਕੋ ਕਹਿਬੋ ਸਕਲ ਸੁਣਾਇਓ।
0: ਜੋ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਨਾ, ਇਹਦੇ ਅਹਿਦੀਏ ਜਿਹੜੇ ਆਏ ਉਹਨਾਂ

0: ਗੁਰੂ ਮਹਾਰਾਜ ਹੁਣ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਹਨ।
1: ਕਹਿ ਪਠਿਓ ਦਇਆ ਸਿੰਘ ਸੰਗ।
0: ਉਹ ਤੋਂ ਬਾਅਦ ਭਾਈ ਦਇਆ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਦੇ ਮੁਖੀ ਜਥੇਦਾਰ

0: ਮੁਖੀ ਹੋ ਤੇ ਆਪ ਜੀ ਇਹ ਸਾਡਾ ਕੰਮ ਕਰਨਾ ਕਰੋ।
1: ਜਸਤੇ ਸ਼ਾਹ ਸੁਣੈ ਮਨ ਭਾਵੈ,
0: ਜਿਹਨੂੰ ਇਹੋ ਜਿਹਾ ਕੰਮ ਕਰੋ ਜਿਹਨੂੰ ਸੁਣ ਕਰਕੇ ਤੁਹਾਡਾ ਗੁਰੂ ਮਹਾਰਾਜ ਜੀ ਦਾ ਤੇ ਬਾਦਸ਼ਾਹ ਦਾ ਰਸ ਰਹਿ ਜਾਵੇ।
1: ਉਚਿਤ ਜਾਣ ਕਰ ਯਤਨ ਬਣਾਵੈ,
0: ਜੇ ਤੁਸੀਂ ਸਿਆਣੇ ਹੋ ਸਮਝਦਾਰ ਹੋ ਇਹੋ ਜਿਹਾ ਯਤਨ ਕਰਨਾ ਕਰੋ ਤੁਹਾਡੀ ਵੀ ਰਹਿ ਜਾਵੇ ਤੇ ਸਾਡੀ ਵੀ ਰਹਿ ਜਾਵੇ।
1: ਸੁਣ ਕਰ ਸਤਿਗੁਰ ਤਿੰਨ ਬਚ ਦੀਨ,
0: ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ
1: ਜਿਉ ਦਇਆ ਸਿੰਘ ਸੰਗ,
0: ਸਤਿਗੁਰੂ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਸਾਹਿਬ ਜੀ ਨੂੰ ਭੇਜਣਾ ਕੀਤਾ।
1: ਚੜ੍ਹ ਕਰ ਸ਼ਾਹ ਸਮੀਪ ਸਿਧਾਏ,

0: ਜਦੋਂ ਦਿਨ ਚੜਿਆ ਤੇ ਫਿਰ ਬਹਾਦਰ ਸ਼ਾਹ ਨੇ ਭਾਈ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ।
1: ਸਰਬ ਬਿਰਤਾਂਤ ਸ਼ਾਹ ਕਰ
0: ਇਹ ਸਾਰਾ ਬਿਰਤਾਂਤ ਜਿਹੜਾ ਭਾਈ ਦਇਆ ਸਿੰਘ ਸਾਹਿਬ ਜੀ ਨੇ ਬਾਦਸ਼ਾਹ ਨੂੰ ਬਹਾਦਰ ਸ਼ਾਹ ਨੂੰ ਦੱਸ ਦਿੱਤਾ।
1: ਇੱਕ ਸਵਾਲ ਦੁਆ ਬੇ ਕੀ ਕਾਲ
0: ਤੇ ਕਹਿਣ ਲੱਗੇ ਭਾਈ ਸਾਹਿਬ ਜੀ ਕਿ ਦੇਖ ਬਹਾਦਰ ਸ਼ਾਹ ਇਹ ਗੱਲ ਤੂਨੇ ਸ਼ੁਰੂ ਕਰਨੀ ਕੀਤੀ ਹੈ, ਤੂਨੇ ਇਕਰਾਰ ਕੀਤਾ, ਐਦ ਕਰਨਾ ਕੀਤਾ, ਮਹਾਰਾਜ ਮੇਰੀ ਮਦਦ ਕਰਨਾ ਕਰੋ, ਮੈਨੂੰ ਰਾਜ ਸਿੰਘਾਸਨ ਤੇ ਬਿਠਾ ਦਿਓ, ਮੈਂ ਤੁਹਾਡੇ ਸਾਰੇ ਕਾਰਜ ਕਰਾਂਗਾ। ਆਪਣੀ ਲਿਖਤ ਹੋਈ ਸੀ ਲੇਕਿਨ ਤੂਨੇ ਬੇਈਮਾਨੀ ਕੀਤੀ, ਸਿੱਧਾ ਕਹਿ ਦਿੱਤਾ ਮਹਾਰਾਜ ਮੈਂ ਕੁਛ ਵੀ ਨਹੀਂ ਕਰ ਸਕਦਾ। ਚਾਰ ਪੰਜ ਇਹਨੇ ਐਦ ਛੇ ਦੇ ਕਰੀਬ ਕਹਿੰਦੇ ਪਿਆਰਿਓ ਪੰਜ ਛੇ ਨੇ ਐਦ ਕਰਨੇ ਕੀਤੇ, ਵਾਅਦੇ ਕਰਨੇ ਕੀਤੇ, ਉਹਦੇ ਵਿੱਚ ਇੱਕ ਵੀ ਵਾਅਦਾ ਇਹਨੇ ਪੂਰਾ ਨਹੀਂ ਕੀਤਾ।
1: ਕਿਨੀ ਤਬ ਫਰੇਬ ਕੇ ਨਾਲ
0: ਤੇ ਤੂਨੇ ਤਾਂ ਫਰੇਬ ਦੇ ਨਾਲ ਉਸ ਵੇਲੇ ਤਾਂ ਬੜੇ ਵਾਅਦੇ ਕੀਤੇ।
1: ਸ੍ਰੀ ਪ੍ਰਭ ਪਲਟਾ ਚਾਹਿਓ ਜ਼ਰੂਰ,
0: ਸਤਿਗੁਰੂ ਮਹਾਰਾਜ ਇਹਨਾਂ ਤੋਂ ਪਲਟਾ ਇਹਨਾਂ ਤੋਂ ਬਦਲਾ ਜ਼ਰੂਰ ਲੈਣਾ ਚਾਹੁੰਦੇ ਸਨ, ਕਿਉਂਕਿ ਬੇਈਮਾਨ ਬੰਦੇ ਨੂੰ ਜਦੋਂ ਤੱਕ ਉਹਦੇ ਨਾਲ ਪਲਟਾ ਨਹੀਂ ਲੈਂਦੇ ਆ, ਜਦੋਂ ਤੱਕ ਉਹਦੇ ਕੀਤੇ ਦੀ ਸਜ਼ਾ ਉਹਨੂੰ ਨਹੀਂ ਪ੍ਰਾਪਤ ਹੁੰਦੀ ਹੈ, ਉਦੋਂ ਤੱਕ ਸੱਚ ਜਾਣੋ ਪਿਆਰਿਓ ਉਹਦੀ ਅਕਲ ਕਦੇ ਟਿਕਾਣੇ ਨਹੀਂ ਆਉਂਦੀ।
1: ਪਛਦੀ ਨੋ ਨਿਜ ਸੇਵਕ ਸੂ,
0: ਇਹ ਤਾਂ ਤੇਰੀ ਗਲਤੀ ਹੈ, ਜੇ ਤੂੰ ਮਹਾਰਾਜ ਜੀ ਦਾ ਬਚਨ ਮੰਨ ਲੈਂਦਾ ਤੇ ਗੱਲ ਰਹਿ ਜਾਣੀ ਸੀ, ਤੂਨੇ ਬਚਨ ਨਹੀਂ ਮੰਨਣਾ ਕੀਤਾ, ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਫੌਜਾਂ ਆਪਣੇ ਸੇਵਾਦਾਰ ਬੰਦਾ ਸਿੰਘ ਨੂੰ ਭੇਜਣਾ ਕੀਤਾ।
1: ਧੂਮ ਦਰੋਹੀ ਸਭ ਮਾਰੇ
0: ਤੇ ਉਹਨਾਂ ਨੇ ਉੱਥੇ ਗੁਰੂ ਦਰੋਹੀਆਂ ਨੂੰ ਚੁਣ ਚੁਣ ਕਰਕੇ ਮਾਰਨਾ ਕੀਤਾ।
1: ਬਚ ਸਕੈ ਕਰੇ ਅਗਭਾਰੇ,
0: ਤੇ ਭਾਈ ਦਇਆ ਸਿੰਘ ਜੀ ਨੇ ਕਿਹਾ ਕਿ ਬੇਈਮਾਨਾ ਇਹਨਾਂ ਪਾਪੀਆਂ ਨੇ ਬਹੁਤ ਵੱਡੇ ਵੱਡੇ ਪਾਪ ਕਰਨੇ ਕੀਤੇ, ਇਹ ਕਿਸ ਤਰ੍ਹਾਂ ਬਚ ਸਕਦੇ ਹਨ।
1: ਆਦ ਸਰਹੰਦ ਨਗਰ ਉਜਾਰੇ,
0: ਸਰਹੰਦ ਆਦਿਕ ਨਗਰ ਜਿਹੜਾ ਨਾ ਇਹਨੂੰ ਬਾਬਾ ਜੀ ਨੇ ਗਰਦ ਗੁਬਾਰ ਕਰਨਾ ਕੀਤਾ, ਮਿੱਟੀ ਦੇ ਵਿੱਚ ਮਿਲਾਉਣਾ ਕੀਤਾ।
1: ਦੇਸ਼ ਪੰਜਾਬ ਰੋਰ ਕੋ ਡਾਰੇ,
0: ਤੇ ਜਾ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਰੌਲਾ ਪਾਇਆ ਹੈ, ਜੇ ਤੇਈ ਕੰਮ ਤੂੰ ਕਰਦਾ ਤੇ ਇੰਨਾ ਇਹ ਖਿਲਾਰਾ ਨਹੀਂ ਪੈਣਾ ਸੀ, ਤੇ ਲੇਕਿਨ ਤੂਨੇ ਵਚਨ ਨਹੀਂ ਮੰਨਿਆ, ਤੂਨੇ ਵਾਅਦਾ ਖਿਲਾਫੀ ਕੀਤੀ, ਤਾਂ ਕਰਕੇ ਗੁਰੂ ਮਹਾਰਾਜ ਨੂੰ ਇੰਜ ਕਰਨਾ ਪਿਆ।
1: ਗਮਨੋ ਤੁਮ ਸਤਿਗੁਰ ਹਦੂਰ,
0: ਹੁਣ ਭਾਈ ਦਇਆ ਸਿੰਘ ਸਾਹਿਬ ਜੀ ਨੇ ਕਹਿ ਦਿੱਤਾ ਬਹਾਦਰ ਸ਼ਾਹ ਨੂੰ ਕਿ ਬਹਾਦਰ ਸ਼ਾਹ ਹੁਣ ਗੱਲ ਤਾਂ ਮੇਰੇ ਤੋਂ ਵੀ ਨਹੀਂ ਹੋ ਸਕਦੀ ਹੈ, ਜੇ ਕੋਈ ਆਪਣਾ ਕੰਮ ਸਵਾਰਨਾ ਤੂੰ ਆਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਜਾ,
1: ਕਰੋ ਅਰਜ਼ ਜਿਮ ਬਣੀ ਜ਼ਰੂਰ,
0: ਜਿਸ ਤਰ੍ਹਾਂ ਜਿਹੜੀ ਕੋਈ ਗੱਲ ਬਣਦੀ ਨਾ ਤੂੰ ਜਾ ਕਰਕੇ ਅਰਜੋਈ ਕਰਨਾ ਕਰ, ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਨਾ ਕਰ,
1: ਧਰਮ ਬਖਸ਼ਿਆ ਤੂੰ ਤਾਈ,
0: ਜੇ ਤੂੰ ਗਿਆ ਆਪ ਚੱਲ ਕੇ ਗਿਆ, ਆਪ ਆਪਣੇ ਗੁਨਾਹਾਂ ਦੀ ਜੇ ਮਾਫ਼ੀ ਮੰਗਣੀ ਕੀਤੀ ਤੇ ਹੋ ਸਕਦਾ ਗੁਰੂ ਮਹਾਰਾਜ ਤੈਨੂੰ ਬਖਸ਼ ਲੈਣਗੇ।
1: ਦੇਸ਼ ਉਜਾਰਤ ਮਿਟਹਿ ਤਦਾਈ,
0: ਤੇ ਤਾਂ ਤੇਰਾ ਇਲਾਕਾ ਦੇਸ਼ ਜਿਹੜਾ ਉਜੜਨ ਤੋਂ ਬਚ ਜਾਵੇਗਾ।
1: ਇਹ ਕਹਿ ਦਇਆ ਸਿੰਘ ਮਨ ਭਾਇਓ,
0: ਇਸ ਤਰ੍ਹਾਂ ਪਿਆਰਿਓ ਭਾਈ ਦਇਆ ਸਿੰਘ ਜੀ ਨੇ ਜੋ ਵਚਨ ਕੀਤਾ ਨਾ ਇਹ ਇਹਨੂੰ ਭਾ ਗਿਆ।
1: ਸੰਗ ਆਪਣੇ ਸ਼ਾਹ ਚੜ੍ਹਾਇਓ,
0: ਤੇ ਬਾਦਸ਼ਾਹ ਨੇ ਕੀ ਕੀਤਾ ਕਿ ਭਾਈ ਦਇਆ ਸਿੰਘ ਜੀ ਨੂੰ ਆਪਣੇ ਨਾਲ ਲੈ ਲਿਆ, ਕਹਿਣ ਲੱਗਾ ਚਲੋ ਤੁਸੀਂ ਵੀ ਨਾਲ ਚਲੋ ਕਿ ਆਪਾਂ ਮਹਾਰਾਜ ਨੂੰ ਮਿਲਦੇ ਹਾਂ।
1: ਅਬਚਲ ਨਗਰ ਸਮੀਪੀ
0: ਡੇਰੇ, ਇੱਥੇ ਸ਼੍ਰੀ ਅਬਚਲ ਨਗਰ ਸਾਹਿਬ ਦੇ ਲਾਗੇ ਉਹਨੇ ਡੇਰਾ ਕਰਨਾ ਕੀਤਾ।
1: ਉਤਰੇ ਕਹਿ ਕਹਿ ਪਰੇ ਘਨੇਰੇ,
0: ਉੱਥੇ ਆ ਕਰਕੇ ਪਿਆਰਿਓ ਇਹਨੇ

0: ਦੂਰ
1: ਕਿਉਂਕਿ ਬਾਦਸ਼ਾਹ ਦੇ ਨਾਲ ਬਹੁਤ ਵੱਡਾ ਲਾਵ ਲਸ਼ਕਰ ਹੈ, ਜਿੱਥੋਂ ਤੱਕ ਨਿਗਾਹ ਜਾਂਦੀ ਹੈ ਪਿਆਰਿਓ, ਆ ਤੰਬੂ ਸ਼ਮਿਆਨੇ ਹੀ ਸ਼ਮਿਆਨੇ ਜਿਹੜੇ ਹਨ ਇਹ ਨਜ਼ਰ ਆਉਂਦੇ ਹਨ। ਹੁਣ ਪਿਆਰਿਓ ਇਹਦਾ ਮਤਲਬ ਜੇ ਆਪਾਂ ਵਿਚਾਰ ਅਗਲੀ ਸਾਖੀ ਜਦੋਂ ਇੱਥੇ ਅਧਿਆਇ ਦੀ ਸਮਾਪਤੀ ਵੀ ਹੈ ਤੇ ਅਗਲੀ ਸਾਖੀ ਆਪਾਂ ਪੜ੍ਹਦੇ ਹਾਂ, ਇਹ ਸਾਖੀ ਜਿਹੜੀ ਹੈ ਗੁਰਦੁਆਰਾ ਹੀਰਾ ਘਾਟ ਸਾਹਿਬ ਦੀ ਹੈ ਤੇ ਪੁਰਾਤਨ ਸਾਡੀ ਜੋ ਲਿਖਤ ਹੈ ਨਾ ਪਿਆਰਿਓ, ਜੋ ਸਾਖੀ ਸਰਵਣ ਕਰਾਈ ਜਾਂਦੀ ਹੈ ਉੱਥੇ ਬਚਨ ਆਉਂਦਾ ਉਹ ਨਗਰ ਦਾ ਨਾਮ ਜਿਹੜਾ ਬਾਮਨ ਕਰਕੇ ਹੈ। ਅੱਜ ਵੀ ਪਿਆਰਿਓ ਹੀਰਾ ਘਾਟ ਸਾਹਿਬ ਗੁਰਦੁਆਰੇ ਦਾ ਨਾਮ, ਉਹਦੇ ਨਾਲ ਨਾਲ ਹੀ ਇੱਕ ਛੋਟਾ ਜਿਹਾ ਪਿੰਡ ਵੱਸਦਾ ਪਿਆਰਿਓ ਬ੍ਰਾਹਮਣ ਵਾਲਾ ਵਾੜਾ ਜਿਹਨੂੰ ਬੋਲਦੇ ਆ, ਇੱਥੇ ਆ ਕਰਕੇ ਨਾ ਇਹਨੇ ਡੇਰਾ ਕੀਤਾ ਸੀ। ਲੇਕਿਨ ਇਹ ਇਤਿਹਾਸ ਪਹਿਲਾਂ ਹੀ ਘੜ ਚੁੱਕਿਆ, ਸਤਿਗੁਰੂ ਮਹਾਰਾਜ ਜਦੋਂ ਹਜ਼ੂਰ ਸਾਹਿਬ ਤਖ਼ਤ ਸਾਹਿਬ ਇਸ ਪਾਸੇ ਆਉਣ ਲੱਗੇ, ਬਸਮਤ ਹੋ ਗਿਆ, ਬਸਮਤ ਆਦਿਕਾ ਉਹਨਾਂ ਇਲਾਕਿਆਂ ਤੋਂ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਹੀਰਾ ਘਾਟ ਸਾਹਿਬ ਇੱਥੇ ਦੀਵਾਨ ਆਦਿਕ ਲਾਇਆ ਕਰਦੇ ਸਨ। ਇੱਥੇ ਬਹਾਦਰ ਸ਼ਾਹ ਦੇ ਨਾਲ ਮੁਲਾਕਾਤ ਹੋਈ, ਮਾਤਾ ਸਾਹਿਬ ਸਤਿਗੁਰੂ ਮਹਾਰਾਜ ਜੀ ਨੇ ਕੁਝ ਸਮਾਂ ਡੇਰਾ ਰੱਖਣਾ ਕੀਤਾ, ਜ਼ਿਆਦਾ ਲੰਬਾ ਸਮਾਂ ਨਹੀਂ, ਬਹੁਤ ਥੋੜ੍ਹਾ ਸਮਾਂ ਜੇ ਆਪਾਂ ਪਿਆਰਿਓ ਇਤਿਹਾਸ ਜੀ ਵਿਚਾਰ ਜੇ ਆਪਾਂ ਕਰਦੇ ਹਾਂ। ਉਹ ਤੋਂ ਬਾਅਦ ਚੱਲ ਕਰਕੇ ਮਹਾਰਾਜ ਗੋਦਾਵਰੀ ਦੇ ਕੰਢੇ ਤੋਂ ਹੋ ਕਰਕੇ ਇਸ ਪਾਸੇ ਆਏ। ਇਹ ਇਤਿਹਾਸ ਜਿਹੜਾ ਪਹਿਲੇ ਵਾਲਾ, ਲੇਕਿਨ ਕਵੀ ਰਾਜ ਜੀ ਹੁਣ ਬਾਅਦ ਦੇ ਵਿੱਚ ਇਹ ਸਾਖੀ ਨੂੰ ਇੱਥੇ ਦਰਜ ਕਰ ਰਹੇ ਹਨ।
0: ਇਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਉੱਤਰ ਐਨੇ ਸ਼ਾਹ ਪ੍ਰਸੰਗ ਵਰਣਨ ਨਾਮ ਦਵਾਦਸਮੋ ਅੰਸੂ।
1: ਇੱਥੇ ਸਾਧ ਸੰਗਤ ਜੀ ਇਸ ਅਧਿਆਇ ਦੀ ਸਮੇਂ ਦੀ ਵੀ ਸਮਾਪਤੀ ਹੈ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗਾਜ ਵਾਜ ਕਰਕੇ ਫਤਿਹ ਬੁਲਾਈ।

ਸੁਤਾ ਵਿਵੇਕ

ਸਾਰਾ

ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਭਾਵਨਾ ਸਥਾਨ ਸੱਖਣ ਨਰਵਾੜ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਗੁਰਵੀ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਪ੍ਰਮੁੱਖਾ ਪਿਆਰਿਆਂ ਨੂੰ ਸ਼ੁਭ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੋੜ ਬਖਸ਼ਣਾ ਜੇ ਆ ਰੋਕਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕੰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ

ਸਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦਰਗ ਜੀਵੈ ਦਰਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧਰਮ ਸਤਕ ਲਿਖਿਆ ਲਖਾਸ ਧਨ ਧਨ ਸਤ ਸੰਗ

ਆਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇ

ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚੌਪਈ, ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨ

ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ।

ਸਾਨ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਸ਼ਬਦ।

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤੇ ਸਹਿ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੀ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋ

0: ਪੀਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
1: ਬੋਲੇ।

ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਲਾਈਟਾਂ ਰਾਹੀਂ ਦਸ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੰਗਤਾਂ ਪ੍ਰਤੀ ਬੇਨਤੀ ਹੈ, ਠੀਕ 8:15 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ।

ਅਕਾਲ ਮੂਰਤ ਅਜਨੀ ਸਾਹਿਬ ਭਿੰਦਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਪਾਪਾ ਨਾਲ ਸਲੋਕ ਕੀ ਮੇਲੇ ਪਿਲ ਕਰੇ ਖਿਟੁੰਡੇ ਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇਵ ਤੇ ਕੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਤਿ ਚੰਦਰ

ਭੈਵੀ ਥਾਣਾ ਸਦਾ ਭੈਵੀ ਚੱਲ ਰੱਖ ਦਰਿਆ ਭੈਵੀ ਚਗਨ ਕਰੇਵੇਗਾਰ ਭੈਵੀ ਚ ਧਰਤੀ ਤੱਬੀ ਭਾਰ ਭੈਵੀ ਚ ਮਿਥਰ ਸਿਰ ਭਾਰ ਭੈਵੀ ਰਾਜਾ ਤਰਮਦਾਰ ਭੈਵੀ ਸੂਰਜ ਭੈਵੀ ਚੰਦ।

ਇਹ ਜੀਉ ਬਹੁਤ ਜਨਮਰ ਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਚੁਣੋ ਲੋਕ ਸਵਾਇਆ। ਸਤਿਗੁਰ ਮਿਲਿਆ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

ਮੁਸਲਮਾਨਾਂ ਸਿਰ ਸਰੀਅਤ ਪਵਿੱਤਰ ਵਿਚਾਰ ਬੰਦੇ ਸਹਿਜ ਪਹਿਜਮੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਂ ਹੀ ਸਾਲਾਂ ਹਨ ਦਰਸ਼ਨ ਰੂਪ ਪਾਰ ਤੀਰੇ ਧਨਾਵੇ ਅਰਜਾ ਪੂਜਾ ਗੁਰਵਾਸ ਵੇਖਾ ਜੋਗੀ ਸੁਨ ਧਿਆਵਨ ਜਿਤੇ ਲੱਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇ ਕਾਕਾਰ ਸਤੀਆ ਮਨ ਸੰਤਾ ਪੂਜੈ ਦੇਣੇ ਕੈ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੁਖ ਕਰ ਸੰਸਾਰ ਚੋਰਾ ਜਾ ਰਹੇ ਤੇ ਕੁਨਾਰਾ ਖਾਰਾ ਬਾਵੇ ਕਾਰ ਇਹ ਖੰਦਾ ਖਾ ਚਲੇ ਥਾ ਉਤਨਾ ਬਿਕਾਈ ਕਾਰ ਜਲ ਥਲ ਜੀ ਆਪਣੀਆਂ ਨੂੰ ਆਕਾਰ ਆਕਾਰ ਉਹ ਜਾ ਕਿਸ ਤੂੰ ਜਾਣੇ ਇਤਨਾ ਵੀ ਤੇਰੀ ਸਾਰ ਨਾਨਕ ਭਗਤਾ ਬਖਸਲਾਨ ਸਚਨਾ।

ਅੰਡ ਜਿਰ ਜਾਂ ਖਾਣੀ ਸਿਆਣ ਸਮਝ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾ ਕੇ ਸੰਭਾਲੇ ਸੋਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਮੈਂ ਕਰਨਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਵਾਰੀ ਸਵਾਸਥ ਤਸਦੇ ਪਾਣੇ।

ਮਹੱਲਾ ਪਹਿਲਾ ਪੜਪੜ ਕੜੀ ਲਦੀਏ ਪੜਪੜ ਭਰੇ ਸਾਥ ਪੜਪੜ ਬੇੜੀ ਪਾਈਏ ਪੜਪੜ ਭਰੀਏ ਖਾਤ ਪੜੀਏ ਜਿੱਤੇ ਬਸ ਬਸ ਪੜੀਏ ਜਿੱਤੇ ਵਾਸ ਪੜੀਏ ਜਿੱਤੀ ਅਰਜਾ ਪੜੀਏ ਜਿੱਤੇ ਸਾਸ ਨਾਨਕ ਲਿਖੇ ਇੱਕ ਗੱਲ।

0: ਧੋਤੀ ਟਿਕਾਇਆ ਤੇ ਜਪਾਂ ਲਈ ਧਰਮ ਲੈ ਸਾਖਾਈ ਅੰਤਰ ਪੂਜਾ ਪੜੇ ਕਤੇ ਪਾਸ ਸੰਜੰਤਰ ਕਾ ਭਾਈ ਛੋੜੀ ਲੇ ਪਾਖੰਡਾ ਨਾਮ ਜਾਇ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ